ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਅੱਜ ਦਿਨ ਸ਼ਨੀਵਾਰ ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 25 ਤਾਰੀਖ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 16 ਤਾਰੀਖ ਹੈ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 5:58 ਦਾ ਹੋ ਰਿਹਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ। ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਸਾਢੇ 12 ਵਜੇ ਭੈਣਾਂ ਲਈ ਪ੍ਰੋਗਰਾਮ ਘਰ ਪਰਿਵਾਰ ਸਿਲਸਿਲਾ ਹੋਏਗਾ ਭੈਣਾਂ ਦੀ ਪਸੰਦ, ਜਿਹੜਾ ਕਿ ਲਾਈਵ ਫੋਨ ਆਊਟ ਹੋਏਗਾ 1:10 ਤੇ। ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤੀਆਂ ਜਾਣਗੀਆਂ। 1:15 ਪ੍ਰੋਗਰਾਮ ਹੈਲੋ ਫਰਮਾਇਸ਼ ਸਿਲਸਿਲਾ ਟੈਲੀਫੋਨ ਮਿਲਾਓ ਜੀ। 2 ਅੰਗਰੇਜ਼ੀ ਵਿੱਚ ਖਬਰਾਂ, 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਹੜਾ ਕਿ ਖਤਾਂ ਅਤੇ ਵਟਸਐਪ ਮੈਸੇਜਿਸ 'ਤੇ ਆਧਾਰਿਤ ਹੋਏਗਾ। 3:00 to 5:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ ਮਨ ਚਾਹੇ ਗੀਤ ਅਤੇ ਬੋਂਬੇ ਟਾਕੀਜ਼ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ। 5:00 ਕਿਸਾਨ ਵੀਰਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਬਾਣੀ। ਅੱਜ ਦਾ ਵਿਸ਼ਾ ਹੋਏਗਾ ਘਰੇ ਹੀ ਪਸ਼ੂਆਂ ਲਈ ਸਾਈਲੇਜ ਤਿਆਰ ਕਰਨ ਦੀ ਵਿਧੀ ਅਤੇ ਹਰੇ ਚਾਰੇ ਦੇ ਮਹੱਤਵ ਸੰਬੰਧੀ ਗੱਲਬਾਤ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਫਲ ਅਤੇ ਅਗਾਂਹ ਵਧੂ ਪਸ਼ੂ ਪਾਲਕ ਕਿਸਾਨ ਲਾਲੀ ਉਫ ਬੱਬੂ ਹੋਰਾਂ ਨਾਲ ਮੁਲਾਕਾਤ ਕਰਵਾਈ ਜਾਏਗੀ। 5:30 ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ।

ਪ੍ਰੋਗਰਾਮ ਅੰਮ੍ਰਿਤ ਵੇਲਾ ਲੈ ਕੇ ਹਾਜ਼ਰ ਹਾਂ ਮੈਂ ਦੀਪਾ ਛਾਬੜਾ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ। ਅਤੇ ਆਓ ਪ੍ਰੋਗਰਾਮ ਦੇ ਤਹਿਤ ਪਹਿਲਾ ਸ਼ਬਦ ਸਰਵਨ ਕਰਦੇ ਹਾਂ ਭਾਈ ਓਂਕਾਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਆਨੰਦ ਸਾਹਿਬ ਦੇ ਪਾਠ ਤੁਸੀਂ ਸਰਵਨ ਕਰ ਰਹੇ ਸੀ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ। ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ ਸੋਨੂ ਨਿਗਮ ਦੀ ਆਵਾਜ਼ ਦੇ ਵਿੱਚ।

ਸਮਾਂ 6:42 ਹੋ ਚੁੱਕਾ ਹੈ ਤੇ ਪ੍ਰੋਗਰਾਮ ਚੱਲ ਰਿਹਾ ਜੀ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਦੇ ਤਹਿਤ ਆਓ ਸਰਵਨ ਕਰਦੇ ਹਾਂ ਭਗਤੀ ਰਚਨਾ ਸ਼ੰਕਰ ਮਹਾਦੇਵਨ ਦੀ ਆਵਾਜ਼ ਦੇ ਵਿੱਚ।

ਸਮਾਂ ਇਸ ਵੇਲੇ 5:53 ਤੇ 58 ਸੈਕਿੰਡ ਦਾ ਹੋ ਚੁੱਕਿਆ ਤੇ ਆਓ ਪ੍ਰੋਗਰਾਮ ਦੇ ਤਹਿਤ ਸਰਵਨ ਕਰਦਿਆਂ ਇੱਕ ਸਾਈਂ ਵਿਦਿਆਰਥੀਆਂ ਦੁਆਰਾ ਗਾਈ ਹੋਈ ਸਾਈਂ ਰਚਨਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 7 ਵਜੇ ਦਾ ਹੋ ਰਿਹਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ ਇਹ ਛੋਟੀਆਂ ਛੋਟੀਆਂ ਖੁਸ਼ੀਆਂ ਤਾਂ ਹੀ ਦੇਖ ਸਕੋਗੇ ਤੁਸੀਂ ਜੇ ਤੁਸੀਂ ਅੰਦਰੋਂ ਖੁਸ਼ ਹੋਵੋਗੇ। ਤੇ ਅੰਦਰੋਂ ਖੁਸ਼ ਹੋਣ ਵਾਸਤੇ ਤੁਹਾਨੂੰ ਰੱਬ ਦਾ ਨਾਂ ਵੀ ਲੈਣਾ ਚਾਹੀਦਾ। ਜਦੋਂ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਹਾਡੇ ਅੰਦਰ ਸਕੂਨ ਹੁੰਦਾ ਹੈ, ਤੇ ਫਿਰ ਤੁਹਾਨੂੰ ਕੁਦਰਤ ਬਹੁਤ ਸੋਹਣੀ ਲੱਗਦੀ ਹੈ। ਤੇ ਫਿਰ ਅੱਜ ਤੋਂ ਆਪਣੇ ਅੰਦਰ ਦੀਆਂ ਜਿਹੜੀਆਂ ਟੈਨਸ਼ਨਾਂ ਟੁਨਸ਼ਨਾਂ ਉਹਨਾਂ ਨੂੰ ਕਰ ਦਿਓ ਜੀ ਬਾਏ ਬਾਏ, ਤੇ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਲਓ। ਇਹੀ ਮੇਰਾ ਕਹਿਣਾ ਹੈ, ਯਾਨੀ ਕਿ ਦੀਪਾ ਛਾਬੜਾ ਦਾ ਕਹਿਣਾ। ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਨੰਦ ਮਾਣ ਰਹੇ ਹੋਵੋਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ। ਤੇ ਦਿਨ ਹੈ ਜੀ ਅੱਜ ਸ਼ਨੀਵਾਰ, ਤੇ ਸ਼ਨੀਵਾਰ ਹੁੰਦਾ ਖਾਸ ਸਾਡੇ ਸਰੋਤਿਆਂ ਲਈ ਕਿਉਂਕਿ ਉਹਦੇ ਵਿੱਚ ਹੁੰਦਾ ਮਾਰਨਿੰਗ ਕੁਇਜ਼ ਸਿਲਸਿਲਾ। ਤੇ ਬਿਲਕੁਲ ਜੀ ਅੱਜ ਵੀ ਤੁਹਾਡੇ ਤੋਂ ਪੁੱਛਾਂਗੇ, ਦੋ ਸਵਾਲ ਤੁਹਾਨੂੰ ਬਣਾਵਾਂਗੇ। ਜੇ ਤੂੰ ਫੋਨ ਨੰਬਰ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੈ 0164-22-40-331। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਇਸ ਖੂਬਸੂਰਤ ਗੀਤ ਦੇ ਨਾਲ। ਤੇ ਦੋਸਤੋ ਗੀਤ ਤੁਸੀਂ ਧਿਆਨ ਨਾਲ ਸੁਣਨਾ, ਹੋ ਸਕਦਾ ਇਸ ਗੀਤ ਦੇ ਵਿੱਚ ਕੋਈ ਸਵਾਲ ਛੁਪਿਆ ਹੋਵੇ।

0: ਹਾਂਜੀ ਹਾਂਜੀ ਮੈਮ
1: ਤੇ ਤੁਸੀਂ ਪੜ੍ਹਦੇ ਹੋ?
0: ਮੈਮ ਮੈਂ ਪੜ੍ਹਾਈ ਕੰਪਲੀਟ ਕਰ ਲਈ ਜੀ।
1: ਅੱਛਾ, ਆਵਾਜ਼ ਤੋਂ ਤਾਂ ਐ ਲੱਗ ਰਿਹਾ ਕੋਈ 10ਵੀਂ 12ਵੀਂ ਦੀ ਕੁੜੀ ਹੋਏਗੀ।
0: ਨਹੀਂ ਨਹੀਂ।
1: ਓਕੇ, ਕੀ ਪੜ੍ਹਾਈ ਕੀਤੀ ਹੈ ਤੁਸੀਂ?
0: ਮੈਂ ਪਲੱਸ 2 ਕੀਤੀ ਹੋਈ ਹੈ।
1: ਪਲੱਸ 2 ਕੀਤੀ ਹੋਈ ਹੈ ਤੇ ਨਾਂ ਕੀ ਦੱਸਿਆ ਤੁਸੀਂ ਆਪਣਾ?
0: ਮੈਂ ਅਰਸ਼ਦੀਪ ਜੀ।
1: ਅਰਸ਼ਦੀਪ, ਬਹੁਤ ਪਿਆਰਾ ਨਾਮ ਹੈ ਅਰਸ਼ਦੀਪ। ਤੇ ਅਰਸ਼ਦੀਪ, ਸਵਾਲਾਂ ਲਈ ਫਿਰ ਤੁਸੀਂ ਤਿਆਰ ਹੋ?
0: ਹਾਂਜੀ ਮੈਮ।
1: ਪਾਣੀ ਪੂਣੀ ਪੀ ਲਿਆ?
0: ਹਾਂਜੀ।
1: ਅੱਛਾ, ਮੈਨੂੰ ਇਹ ਦੱਸੋ, ਗੀਤ ਸੰਗੀਤ ਦਾ ਸ਼ੌਂਕ ਰੱਖਦੇ ਹੋ?
0: ਹਾਂਜੀ ਬਿਲਕੁਲ ਮੈਮ, ਬਹੁਤ ਵਧੀਆ ਜੀ, ਸਾਡੇ ਸੰਗੀਤਕ ਮਾਹੌਲ ਹੈ ਘਰੇ ਜੀ।
1: ਓਕੇ, ਕਿਵੇਂ?
0: ਮੈਮ ਸਾਡੇ ਸਾਰੇ ਮਤਲਬ ਸੰਗੀਤ ਦਾ ਹੀ ਕੰਮ ਕਰਦੇ ਆ, ਮਜੀਸ਼ੀਅਨ ਹੈ ਜੀ।
1: ਅਰੇ ਵਾਹ,
0: ਸੰਗੀਤਕ ਹੀ ਮਾਹੌਲ ਹੈ ਜੀ। ਹਾਂਜੀ ਹਾਂਜੀ,
1: ਬਹੁਤ ਵਧੀਆ ਬਹੁਤ ਵਧੀਆ। ਤੇ ਹੁਣੇ ਜਿਹੜਾ ਰੇਡੀਓ ਤੇ ਗੀਤ ਵੱਜ ਰਿਹਾ ਸੀ ਉਹ ਤੁਸੀਂ ਸੁਣਿਆ?
0: ਹਾਂਜੀ ਮੈਮ।
1: ਹਾਂ, ਜੇ ਕਹਿੰਦੇ ਹੋ ਤਾਂ ਦੁਬਾਰਾ ਸੁਣਾ ਦਾਂ। ਕੀ ਸੁਣਿਆ ਚੰਗੀ ਤਰ੍ਹਾਂ?
0: ਕੋਈ ਗੱਲ ਨੀ, ਸੁਣਾ ਦੋ ਜੀ।
1: ਹਾਂ ਚਲੋ, ਪਹਿਲਾਂ ਇਹ ਗੀਤ ਦੁਬਾਰਾ ਤੋਂ ਥੋੜਾ ਜਿਹਾ ਸੁਣੋ, ਫਿਰ ਮੈਂ ਤੁਹਾਨੂੰ ਸਵਾਲ ਪੁੱਛਦੀ ਹਾਂ, ਠੀਕ ਹੈ?
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਮ।

0: ਹਾਂਜੀ ਅਰਸ਼ਦੀਪ ਜੀ, ਹੁਣ ਦੱਸੋ ਗੀਤ ਸੁਣਿਆ ਤੁਸੀਂ, ਕੀ ਬੋਲ ਸੀ ਗੀਤ ਦੇ?
1: ਅਬ ਮੁਝੇ ਰਾਤ ਦਿਨ ਤੁਮਾਰਾ ਹੀ ਖਿਆਲ ਹੈ।
0: ਕਿਹਦਾ ਖਿਆਲ ਹੈ ਤੁਹਾਨੂੰ ਵੈਸੇ?
1: ਮੈਂ ਫਿਲਹਾਲ ਤਾਂ ਫੈਮਿਲੀ ਦਾ ਹੀ ਹੈ ਜੀ।
0: ਫੈਮਿਲੀ ਦਾ ਖਿਆਲ ਹੈ, ਬਿਲਕੁਲ ਬਿਲਕੁਲ। ਤੇ ਫੈਮਿਲੀ ਵਾਸਤੇ ਇੱਕ ਦਿਨ ਵੀ ਮਨਾਉਂਦੇ ਹਾਂ ਆਪਾਂ।
1: ਹਾਂਜੀ ਮੈਮ,
0: ਉਹ ਦਿਨ ਦਾ ਦੱਸੋਗੇ ਤੁਸੀਂ ਕਿਹੜਾ ਦਿਨ ਹੈ? ਇੱਕ ਤਰੀਕ ਫੈਮਿਲੀ ਨੂੰ ਅਸੀਂ ਡੈਡੀਕੇਟ ਕੀਤੀ ਹੋਈ, ਇੰਟਰਨੈਸ਼ਨਲ ਡੇ ਆਫ ਫੈਮਿਲੀਜ਼ ਹੈ ਨਾ?
1: ਹਾਂਜੀ ਮੈਮ। ਮੈਮ 15 ਮਈ ਸੀ ਜੀ, ਕੱਲ ਦਾ ਹੀ ਦਿਨ।
0: ਵਾਹ ਜੀ ਵਾਹ, ਬਹੁਤ ਖੂਬ। ਤੇ ਤੁਹਾਡੇ ਵਾਸਤੇ ਤਾੜੀਆਂ ਵੱਜਣਗੀਆਂ ਜੀ।
1: ਥੈਂਕ ਯੂ ਮੈਮ।
0: ਵੱਜ ਗਈਆਂ ਤਾੜੀਆਂ, ਸੁਣੀਆਂ ਤੁਹਾਨੂੰ?
1: ਹਾਂਜੀ ਹਾਂਜੀ ਮੈਮ।
0: ਮੈਂ ਵੀ ਵਜਾ ਦਿੰਦੀ ਹਾਂ ਰੇਡੀਓ ਤੇ ਤੁਹਾਡੇ ਲਈ ਤਾੜੀਆਂ। ਠੀਕ ਹੈ। ਤੇ ਅਰਸ਼ ਦੀ ਪਹਿਲਾ ਸਵਾਲ ਦਾ ਜਵਾਬ ਤੁਸੀਂ ਦੇ ਦਿੱਤਾ, ਤੇ ਤੁਸੀਂ ਕਹੋਗੇ ਕਿ ਮੈਡਮ ਨੇ ਸੁਣਾਇਆ ਤਾਂ ਗੀਤ ਸੀਗਾ ਤੇ ਕੁਐਸਚਨ ਕੁਛ ਹੋਰ ਹੀ ਪੁੱਛ ਲਿਆ।
1: ਕੋਈ ਗੱਲ ਨੀ ਮੈਮ, ਫਿਰ
0: ਇਹ ਨਾ ਮੈਂ ਤੁਹਾਨੂੰ ਕੰਫਰਟੇਬਲ ਕਰ ਰਹੀ ਹਾਂ, ਕਿਉਂਕਿ ਮੈਨੂੰ ਤੁਹਾਡੀ ਆਵਾਜ਼ ਸ਼ੁਰੂ ਚ ਇੱਦਾਂ ਲੱਗੀ ਸੀ ਤੁਸੀਂ ਥੋੜੇ ਜਿਹੇ ਘਬਰਾਏ ਹੋਏ ਹੋ, ਪਰ ਤੁਸੀਂ ਬਹੁਤ ਸਟਰੋਂਗ ਹੋ, ਮੈਨੂੰ ਪਤਾ ਅਰਸ਼ਦੀਪ। ਤੇ ਹੁਣ ਦੇਖੋ, ਔਖਾ ਜਿਹਾ ਸਵਾਲ ਮੈਂ ਤੁਹਾਨੂੰ ਪੁੱਛ ਲਿਆ ਤੇ ਹੁਣ ਪੁੱਛਦੀ ਹਾਂ ਸੌਖਾ ਜਿਹਾ। ਠੀਕ ਹੈ। ਤੇ ਸੌਖਾ ਸਵਾਲ ਇਹ ਹੈ, ਜਿਹੜਾ ਤੁਸੀਂ ਗੀਤ ਸੁਣਿਆ ਉਹਦੇ ਵਿੱਚ ਆਵਾਜ਼ ਕਿਹਦੀ ਸੀ? ਦੇਖੋ ਤੁਹਾਨੂੰ ਕਿਹਾ ਸੀ ਨਾ ਕੁੜੀਆਂ ਸਟਰੋਂਗ ਹੁੰਦੀਆਂ, ਤੇ ਜਿੱਦਾਂ 10ਵੀਂ ਤੇ 12ਵੀਂ ਦੇ ਵਿੱਚ ਮੱਲਾਂ ਮਾਰੀਆਂ ਤੇ ਕੁਇਜ਼ ਚ ਵੀ ਮੱਲਾਂ ਮਾਰਤੀਆਂ ਤੁਸੀਂ, ਫਿਰ ਅੱਜ ਪਾਰਟੀ ਹੋ ਗਈ ਤੁਹਾਡੇ ਵੱਲ। ਅੱਛਾ, ਤੁਸੀਂ ਲਾ ਕੇ ਦੇਖਿਆ ਤੇ ਤੁਹਾਡੀ ਲੋਟਰੀ ਲੱਗ ਗਈ?
1: ਹਾਂਜੀ ਹਾਂਜੀ ਬਿਲਕੁਲ।
0: ਤੇ ਅਰਸ਼ਦੀਪ ਬਹੁਤ ਬਹੁਤ ਮੁਬਾਰਕਾਂ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਜਿਹੜੇ ਜੇਤੂ ਹੁੰਦੇ ਆ ਉਹਨਾਂ ਦੀ ਪਸੰਦ ਦਾ ਕੋਈ ਸਿੰਗਰ ਹੋਵੇ ਤੇ ਉਸਦਾ ਗੀਤ ਵਜਾਉਂਦੇ ਹਾਂ ਅਸੀਂ, ਤੇ ਮੈਨੂੰ ਤੁਸੀਂ ਗੀਤ ਦੱਸ ਦਿਓ, ਪ੍ਰੋਗਰਾਮ ਦੇ ਵਿੱਚ ਤੁਹਾਡਾ ਗੀਤ ਜ਼ਰੂਰ ਵੱਜੇਗਾ। ਮੈਂ ਤੇ ਮੇਰਾ ਦਿਲਬਰ ਜਾਨੀ, ਠੀਕ ਹੈ, ਮੈਂ ਨੋਟ ਕਰ ਲੈਣੀ ਹੈ, ਜੇ ਮੈਨੂੰ ਲੱਭ ਗਿਆ ਤਾਂ ਪੱਕਾ ਹੀ ਚਲਾਉਂਗੀ। ਠੀਕ ਹੈ, ਨਹੀਂ ਤਾਂ ਨੂਰ ਜਹਾਂ ਜੀ ਦਾ ਕੋਈ ਵੀ ਗੀਤ ਚਲਾ ਦੂੰਗੀ। ਸਰਤਾਜ ਤਾਂ ਮੇਰੇ ਵੀ ਫੇਵਰੇਟ ਨੇ, ਤੇ ਪੱਕਾ ਪੱਕਾ ਤੁਹਾਡੇ ਵਾਸਤੇ ਗੀਤ ਜ਼ਰੂਰ ਵੱਜੇਗਾ। ਰੇਡੀਓ ਤੁਸੀਂ ਸੁਣਦੇ ਰਹੋ, ਠੀਕ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਫੋਨ ਮਿਲਾਉਣ ਲਈ।
1: ਥੈਂਕ ਯੂ ਮੈਮ, ਥੈਂਕ ਯੂ।
0: ਲੋ ਜੀ, ਇਹ ਸਨ ਅਰਸ਼ਦੀਪ ਤੇ ਪਹਿਲੀ ਹੀ ਕਾਲਰ ਸਾਡੀ, ਤੇ ਪਹਿਲੀ ਹੀ ਵਿਨਰ ਬਣ ਗਈ। ਇਹਨਾਂ ਨੂੰ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਲੱਖ ਲੱਖ ਵਧਾਈਆਂ।

0: ਜੀ ਪਹਿਲੇ ਕਾਲਰ ਦੀ ਡਿਮਾਂਡ ਤੇ ਅਸੀਂ ਸਰਤਾਜ ਜੀ ਦਾ ਗੀਤ ਵਜਾਈ ਜਾਂਦੇ ਹਾਂ ਤੇ ਗੀਤ ਚੱਲ ਰਿਹਾ ਤੇ ਨਾਲ ਹੀ ਇੱਕ ਕਾਲਰ ਹੋਰ ਵੀ ਮੇਰੇ ਕੋਲ ਆ ਚੁੱਕਿਆ ਹੈ ਜੀ ਤੇ ਦੇਖਦੇ ਹਾਂ ਉਹ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਨਮਸਕਾਰ ਕੌਣ ਬੋਲ ਰਹੇ ਹੋ?
1: ਅਪੇਕਸ਼ਾ ਸੁਲਤਾਨਪੁਰ ਲੋਧੀ ਤੋਂ।
0: ਅਪੇਕਸ਼ਾ ਸੁਲਤਾਨਪੁਰ ਲੋਧੀ, ਵਾਹ ਜੀ ਵਾਹ, ਬੜੀ ਦੂਰੋਂ ਕਾਲ ਲਗਾਈ ਤੁਸੀਂ।
1: ਹਾਂਜੀ
0: ਤੇ ਆਵਾਜ਼ ਬੜੀ ਪਿਆਰੀ ਹੈ ਅਪੇਕਸ਼ਾ ਤੁਹਾਡੀ ਤੇ ਨਾਂ ਵੀ ਬਹੁਤ ਪਿਆਰਾ ਹੈ। ਅਪੇਕਸ਼ਾ ਕੀ ਮਤਲਬ ਹੁੰਦਾ ਇਹਦਾ?
1: ਅਪੇਕਸ਼ਾ ਮੀਨਸ ਹੋਪ, ਉਮੀਦ। ਕਿਸ
0: ਉਮੀਦ? ਤੇ ਤੁਹਾਨੂੰ ਉਮੀਦ ਹੈ ਅੱਜ ਤੁਸੀਂ ਜਿੱਤੋਗੇ?
1: ਫਸਟ
0: ਟਾਈਮ ਕਾਲ ਲਗਾਈ ਹੈ ਅੱਜ। ਸਾਰੇ ਕਾਲਰ ਮੇਰੇ ਕੋਲ ਪਿਆਰੇ ਪਿਆਰੇ ਹੈ ਨਾ, ਛੋਟੇ ਛੋਟੇ ਜੇ ਸੋਹਣੀ ਸੋਹਣੀ ਮਿੱਠੀ ਮਿੱਠੀ ਆਵਾਜ਼ਾਂ ਵਾਲੇ ਆ ਰਹੇ ਹੈ ਤੇ ਉਹਨਾਂ ਨੇ ਪਹਿਲੀ ਵਾਰ ਹੀ ਕਾਲ ਲਗਾਈ ਹੈ ਨਾ।
1: ਹਾਂਜੀ
0: ਤੇ ਅਪੇਕਸ਼ਾ ਕੀ ਕਰਦੇ ਹੋ? 9th ਸਟੈਂਡਰਡ ਚ ਪੜ੍ਹਦੇ ਹੋ? ਓਕੇ ਤੇ ਪੜ੍ਹਨਾ ਵਧੀਆ ਲੱਗਦਾ?
1: ਹਾਂਜੀ ਅੱਜ ਐਗਜ਼ਾਮ ਹੈ ਮੇਰਾ।
0: ਅੱਜ ਐਗਜ਼ਾਮ ਹੈ ਤੇ ਤੁਹਾਨੂੰ ਬੈਸਟ ਆਫ ਲੱਕ ਮੇਰੇ ਵੱਲੋਂ, ਬਹੁਤ ਬਹੁਤ ਤੁਹਾਨੂੰ ਹੈ ਨਾ ਤਰੱਕੀਆਂ ਮਿਲਣ, ਤੁਸੀਂ ਅਵਲ ਆਓ, ਟੋਪਰ ਆਓ।
1: ਥੈਂਕ ਯੂ।
0: ਚਲੋ ਤੇ ਅਪੇਕਸ਼ਾ ਆਪਣੇ ਹੈ ਨਾ ਮੋਰਨਿੰਗ ਕੁਇਜ਼ ਦੇ ਵਿੱਚ ਤੁਸੀਂ ਕਾਲ ਲਗਾਈਏ ਤੇ ਤੁਹਾਨੂੰ ਕੁਐਸਚਨ ਮੈਂ ਪੁੱਛਣਾ ਹੀ ਹੈ। ਹੁਣ ਤੁਸੀਂ 9th ਕਲਾਸ ਦੇ ਵਿੱਚ ਪੜ੍ਹਦੇ ਹੋ ਤੇ ਤੁਹਾਨੂੰ ਕਿਹੜਾ ਕੁਐਸਚਨ ਪੁੱਛਾਂ ਹੁਣ ਮੈਂ? ਅੱਛਾ ਚਲੋ ਮੈਂ ਤੁਹਾਨੂੰ ਪੁੱਛਦੀ ਹਾਂ ਕਿ ਅਸੀਂ ਹੈ ਨਾ, ਤੁਸੀਂ ਹੁਣ ਮੇਰੇ ਨਾਲ ਗੱਲ ਕਰ ਰਹੇ ਹੋ ਰੇਡੀਓ ਤੇ ਅਸੀਂ ਬੋਲਦੇ ਹਾਂ ਕਿ AIR ਹੈ ਨਾ, AIR ਦਾ ਫੁੱਲ ਫਾਰਮ ਦੱਸ ਦੋ।
1: ਆਲ ਇੰਡੀਆ ਰੇਡੀਓ।
0: ਵਾਹ ਜੀ ਵਾਹ, ਲਓ ਜੀ ਤੁਹਾਡੇ ਲਈ ਅਸੀਂ ਤਾਲੀਆਂ ਵਜਾ ਦਿੰਦੇ ਹਾਂ।

0: ਲੋ ਜੀ ਪ੍ਰੋਗਰਾਮ ਸੱਜਰੀ ਸਵੇਰ ਸਿਲਸਿਲਾ ਮਾਰਨਿੰਗ ਕੁਇਜ਼ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਆ ਕੇ ਜੁੜੇ ਨੇ ਤੇ ਕਰ ਲੈਂਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਮੈਂ ਦਵਿੰਦਰ ਬੋਲਦਾ ਸੀ ਜੀ, ਮੁਕਤਸਰ ਤੋਂ ਜੀ।
0: ਦਵਿੰਦਰ ਰੇਡੀਓ ਕੋਲੇ ਚੱਲ ਤਾਂ ਨਹੀਂ ਰਿਹਾ, ਆਵਾਜ਼ ਥੋੜੀ ਜਿਹੀ ਗੂੰਜ ਰਹੀ ਹੈ ਤੁਹਾਡੀ, ਚੱਲ ਰਿਹਾ ਨਾ?
1: ਹਾਂਜੀ
0: ਰੇਡੀਓ ਚੱਲ ਰਿਹਾ ਕੋਲੇ?
1: ਹਾਂਜੀ ਨਹੀਂ ਦੂਰ ਹੈ ਜੀ ਰੇਡੀਓ ਤੋਂ, ਗੱਲ ਹੁਣ ਤਾਂ ਨਹੀਂ ਆਉਂਦੀ ਆਵਾਜ਼।
0: ਨਹੀਂ ਹੁਣ ਹੁਣ ਥੋੜੀ ਘੱਟ ਗਈ।
1: ਹਾਂਜੀ ਹਾਂਜੀ,
0: ਤੇ ਕੀ ਕਰਦੇ ਹੋ ਦਵਿੰਦਰ?
1: ਮੈਡੀਕਲ ਹੈ ਜੀ ਆਪਣਾ।
0: ਮੈਡੀਕਲ ਦੀ ਦੁਕਾਨ ਹੈ?
1: ਮੈਡੀਕਲ ਹਾਂਜੀ।
0: ਅੱਛਾ, ਜੇ ਸਾਨੂੰ ਵੈਸੇ ਤਾਂ ਰੱਬ ਨਾ ਕਰੇ ਸਾਨੂੰ ਕਦੇ ਦਵਾਈਆਂ ਦੀ ਲੋੜ ਹੋਵੇ ਤੇ ਕਦੇ ਪਈ ਤਾਂ ਭੇਜ ਦਿਓਗੇ?
1: ਹਾਂਜੀ ਹਾਂਜੀ ਬਿਲਕੁਲ ਜੀ,
0: ਵਧੀਆ ਚੱਲਦਾ ਜੀ ਕੰਮ ਕਾਰ, ਵਧੀਆ ਚੱਲਦਾ ਜੀ,
1: ਠੀਕ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ।
0: ਤੇ ਰੇਡੀਓ ਸੁਣਦੇ ਰਹਿੰਦੇ ਹੋ?
1: ਹਾਂਜੀ। ਅੱਛਾ, ਦੁਕਾਨ ਤੇ ਫਿਰ ਲੱਗਿਆ ਹੀ ਰਹਿੰਦਾ ਜੀ।
0: ਦੁਕਾਨ ਤੇ ਲੱਗਿਆ ਹੀ ਰਹਿੰਦਾ। ਤੇ ਕਿਹੜੇ ਪ੍ਰੋਗਰਾਮ ਤੁਹਾਨੂੰ ਪਸੰਦ ਹੈ ਜ਼ਿਆਦਾ?
1: ਤਕਰੀਬਨ ਸਾਰੇ ਪ੍ਰੋਗਰਾਮ ਆਪਣੇ ਸਾਰੇ ਵਧੀਆ ਜੀ।
0: ਬਹੁਤ ਸਰੋਤਿਆਂ ਨੂੰ ਸ਼ਾਮ ਸੁਹਾਨੀ ਪਸੰਦ ਹੈ ਨਾ, ਕਿਉਂਕਿ ਸ਼ਾਮ ਦਾ ਵੇਲਾ ਏਦਾਂ ਦਾ ਹੀ ਹੁੰਦਾ, ਆਪਾਂ ਥੋੜੇ ਫ੍ਰੀ ਹੋ ਗਏ ਹੁੰਦੇ ਆ ਕੰਮ ਕਾਰਾਂ ਤੋਂ ਤੇ ਆਪਾਂ ਨੂੰ ਉਹ ਗੀਤ ਬਹੁਤ ਵਧੀਆ ਲੱਗਦੇ ਆ।
1: ਹਾਂਜੀ, ਬਾਕੀ ਵੱਖਰੇ ਵੱਖਰੇ ਸਰੋਤਾਂ ਨਾਲ ਦੀਆਂ ਜੇ ਉਹਨਾਂ ਦੀ ਗੱਲਾਂ ਬਾਤਾਂ ਸੁਣਨ ਮਿਲ ਜਾਂਦੀਆਂ
0: ਜੀ ਜੀ ਜੀ ਜੀ ਤੇ ਸਾਡੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ?
1: ਬਹੁਤ ਵਧੀਆ ਜੀ, ਮੈਂ ਪਹਿਲੇ ਕਹਿ ਕੇ ਹਟਿਆ ਸਾਰੇ ਅਨਾਊਂਸਰ ਪੂਰੇ ਟੌਪ ਤੇ ਜੀ, ਵਧੀਆ।
0: ਹਾਂਜੀ ਚਲ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਆਪਾਂ ਕੁਐਸਚਨ ਪੁੱਛ ਲਿਆ ਨਾ, ਜ਼ਿਆਦਾ ਗੱਲਾਂ ਬਾਤਾਂ ਨਾ ਕਰੀਏ ਆਪਾਂ।

0: ਹਾਂਜੀ ਹਾਂਜੀ ਕੋਸ਼ਿਸ਼ ਕਰਾਂਗੇ
1: ਜੀ ਜੀ ਬਿਲਕੁਲ ਤੇ ਤੁਸੀਂ ਮੈਨੂੰ ਦੇਵਿੰਦਰ ਦੱਸ ਦੇਣਾ ਸਾਡੀ ਪਹਿਲੀ ਮਹਿਲਾ ਰਾਸ਼ਟਰਪਤੀ ਜੀ ਦਾ ਨਾਂ ਨਹੀਂ ਪਤਾ ਦੇਖੋ ਜੀ ਕੁੜੀਆਂ ਦੇ ਦਿਨ ਹੈ ਮਹਿਲਾਵਾਂ ਦੇ ਦਿਨ ਹੈ ਯਾਦ ਰੱਖਣੇ ਚਾਹੀਦੇ ਮੈਂ ਤਾਂ ਤਾੜੀਆਂ ਕੱਢੀਆਂ ਵੀ ਹੈ ਵਜਾਉਣ ਵਾਸਤੇ ਨਹੀਂ ਧਿਆਨ ਚਾਹੁੰਦਾ ਕੋਈ ਗੱਲ ਨੀ ਦੇਵਿੰਦਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫੋਨ ਲਗਾਇਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ
0: ਠੀਕ ਹੈ ਜੀ
1: ਇਸ ਕੁਐਸਚਨ ਦਾ ਆਨਸਰ ਤੁਸੀਂ ਰੇਡੀਓ ਤੇ ਸੁਣੋ ਠੀਕ ਹੈ
0: ਠੀਕ ਹੈ ਜੀ ਠੀਕ ਹੈ ਮਿਹਰਬਾਨੀ
1: ਲੋ ਜੀ ਇੰਨਾ ਸੌਖਾ ਸਵਾਲ ਮੈਂ ਤਾਂ ਪੁੱਛਿਆ ਸੀ ਜੀ ਕਿ ਸਾਡੀ ਪਹਿਲਾ ਮਾਫ ਕਰੋ ਪਹਿਲੀ ਮਹਿਲਾ ਰਾਸ਼ਟਰਪਤੀ ਹੈ ਨਾ ਉਹਨਾਂ ਦਾ ਨਾਂ ਮੈਂ ਪੁੱਛਿਆ ਸੀ ਪਰ ਕਦੇ ਕਦੇ ਕੀ ਹੁੰਦਾ ਤੇ ਆਪਾਂ ਗੱਲਾਂ ਬਾਤਾਂ ਚ ਇੰਨੇ ਉਲਝ ਜਾਂਦੇ ਹਾਂ ਜਾਂ ਕਦੇ ਦਿਮਾਗ ਚੋਂ ਕੋਈ ਚੀਜ਼ ਨਾ ਸਕਿੱਪ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਕਿਉਂਕਿ ਆਪਾਂ ਨਾ ਦਿਮਾਗ ਤੇ ਲੋਡ ਹੀ ਬਾਲੇ ਰੱਖੇ ਹੋਏ ਆ ਕੰਮਾਂ ਕਾਰਾਂ ਦੇ ਤੇ ਤੁਸੀਂ ਦਿਮਾਗ ਤੇ ਜਿਵੇਂ ਮੈਂ ਸ਼ੁਰੂ ਚ ਆਖਿਆ ਸੀ ਲੋਡ ਕੋਈ ਨਹੀਂ ਰੱਖਣਾ ਖੁਸ਼ ਰਹਿਣਾ ਮਸਤ ਰਹਿਣਾ ਰੱਬ ਦੀ ਰਜ਼ਾ ਚ ਰਹਿਣਾ ਤੇ ਸਾਡੇ ਕੁਐਸਚਨਾਂ ਦਾ ਆਨਸਰ ਦੇਈ ਜਾਣਾ ਤੇ ਮੈਂ ਤੁਹਾਨੂੰ ਇਸ ਪ੍ਰਸ਼ਨ ਦਾ ਉੱਤਰ ਦੇ ਦਿੰਦੀ ਹਾਂ ਪਹਿਲੀ ਮਹਿਲਾ ਰਾਸ਼ਟਰਪਤੀ ਸਾਡੀ ਸੀ ਜੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੇ ਉਹਨਾਂ ਦਾ ਕਾਰਜਕਾਲ ਸੀ 25 ਜੁਲਾਈ 2007 ਤੋਂ ਲੈ ਕੇ 25 ਜੁਲਾਈ 2012 ਤੱਕ
2: 12:10 ਤੋਂ 1:10

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7376 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਲੋ ਜੀ ਪ੍ਰੋਗਰਾਮ ਸੱਜਰੀ ਸਵੇਰ ਸਿਲਸਿਲਾ ਮਾਰਨਿੰਗ ਕੁਇਜ਼ ਦੇ ਵਿੱਚ ਇੱਕ ਹੋਰ ਸ਼ਰੋਤਾ ਆਏ ਨੇ, ਦੇਖਦੇ ਹਾਂ ਜੀ ਕੌਣ ਨੇ ਤੇ ਕਿੱਥੋਂ ਨੇ। ਹੈਲੋ।
1: ਹੈਲੋ,
0: ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ ਜੀ, ਜਸਵੀਰ ਸਿੰਘ ਬੋਲ ਰਿਹਾ ਪਿੰਡ ਖੁੱਡੀਆਂ।
0: ਜਸਵੀਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਤੇ ਕੀ ਕੰਮ ਕਾਰ ਕਰਦੇ ਹੋ?
1: ਖੇਤ ਮਜ਼ਦੂਰੀ।
0: ਖੇਤ ਮਜ਼ਦੂਰੀ ਕਰਦੇ ਹੋ ਤੇ ਰੇਡੀਓ ਸੁਣਦੇ ਰਹਿੰਦੇ ਹੋ?
1: ਬਿਲਕੁਲ ਜੀ, 24 ਘੰਟੇ।
0: 24 ਘੰਟੇ ਸੁਣਦੇ ਹੋ? 24 ਘੰਟੇ ਤਾਂ ਚੱਲਦਾ ਹੀ
1: ਨਹੀਂ, ਜਦੋਂ ਲਾਉਣਾ ਬਸ ਟੀਵੀ ਤਾਂ ਅਸੀਂ ਲਾਉਂਦੇ ਨਹੀਂ, ਰੇਡੀਓ ਜ਼ਿਆਦਾ ਸੁਣਦੇ।
0: ਤੁਸੀਂ ਕਹੋ ਕਿ ਤੁਹਾਡਾ ਕਹਿਣ ਦਾ ਇਹ ਮਤਲਬ ਹੈ ਜਦੋਂ ਸ਼ੁਰੂ ਹੁੰਦਾ ਹੈ ਤੇ ਜਦੋਂ ਸਭਾ ਸਮਾਪਤ ਹੁੰਦੀ ਹੈ ਲਗਾਤਾਰ ਸੁਣਦੇ ਹੋ, ਹੈ ਨਾ?
1: ਬਿਲਕੁਲ ਬਿਲਕੁਲ।
0: ਹਾਂ ਤੇ ਚਲੋ, ਤੁਸੀਂ ਮੈਨੂੰ, ਮੈਂ ਤੁਹਾਡੇ ਵਾਸਤੇ ਕੁਐਸਚਨ ਕੱਢੇ ਹੋਏ ਤੇ ਤੁਸੀਂ ਮੈਨੂੰ ਦੱਸ ਦੇਣਾ ਕਿ ਨਰਸਿਸ ਡੇ ਪਿੱਛੇ ਜੇ ਆਪਾਂ ਮਨਾਇਆ ਸੀ, ਹੈ ਨਾ, ਨਰਸਾਂ ਬਾਰੇ ਤੁਸੀਂ ਜਾਣਕਾਰੀ ਰੱਖਦੇ ਹੋਵੋਗੇ।
1: ਹਾਂਜੀ।
0: ਤੇ ਮੈਨੂੰ ਦੱਸ ਦੇਣਾ ਇਹ ਇੰਟਰਨੈਸ਼ਨਲ ਨਰਸਿਸ ਡੇ ਅਸੀਂ ਕਿਹੜੇ ਦਿਨ ਮਨਾਉਂਦੇ ਆ?
1: 3 ਤਰੀਕ ਨੂੰ ਜੀ।
0: ਹਾਂਜੀ,
1: 3 ਮਈ ਨੂੰ ਜੀ।
0: 3 ਮਈ ਨੂੰ? ਨਹੀਂ ਜੀ, ਤੁਹਾਡਾ ਉੱਤਰ ਗਲਤ ਹੋ ਗਿਆ, ਪਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਲੋ ਜੀ, ਇਹਨਾਂ ਨੂੰ ਉੱਤਰ ਨਹੀਂ ਪਤਾ ਸੀ, ਪਰ ਕੋਈ ਗੱਲ ਨਹੀਂ। ਤੇ ਸਰੋਤਿਓ, ਮੇਰੀ ਗੁਜ਼ਾਰਿਸ਼ ਹੈ ਕਿ ਜਿਹੜੇ ਬੱਚੇ ਕੰਪੀਟੀਟਿਵ ਐਗਜ਼ਾਮ ਦਿੰਦੇ ਨੇ

ਉਹ ਵੀ ਕੋਸ਼ਿਸ਼ ਕਰਨ, ਉਹ ਫੋਨ ਮਿਲਾਉਣ, ਇਹ ਪ੍ਰੋਗਰਾਮ ਤੁਹਾਡੇ ਲਈ ਹੈ ਬੱਚਿਓ। ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਇੰਟਰਨੈਸ਼ਨਲ ਨਰਸਿਸ ਡੇ ਅਸੀਂ ਮਨਾਉਂਦੇ ਹਾਂ ਜੀ 12 ਮਈ ਨੂੰ। ਅਤੇ ਜਿਹੜੀਆਂ ਸਫੇਦ ਕੋਟ ਵਾਲੇ ਜਿਹੜੇ ਫਰਿਸ਼ਤੇ, ਇਹਨਾਂ ਦਾ ਰਿਗਾਰਡ ਕਰੋ, ਕਿਉਂਕਿ ਇਹਨਾਂ ਦੀ ਸਹਾਇਤਾ ਨਾਲ ਬਹੁਤ ਮਰੀਜ਼ ਠੀਕ ਹੋ ਜਾਂਦੇ ਆ, ਹੈ ਨਾ। ਇਹ ਬਹੁਤ ਸੇਵਾ ਕਰਦੇ ਨੇ, ਅਤੇ ਸਾਨੂੰ ਨਰਸਿਸ ਨੂੰ ਸਲਾਮ ਕਰਨਾ ਚਾਹੀਦਾ, ਡਾਕਟਰਸ ਨੂੰ ਸਲਾਮ ਕਰਨਾ ਚਾਹੀਦਾ।

ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਪੀਆਰ ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379636। ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 78379636।

0: ਦੱਸੋ ਕਿ ਆਪਾਂ ਕਿਹੜੇ ਦੇਸ਼ ਦੇ ਵਿੱਚ ਰਹਿੰਦੇ ਆ?
1: ਭਾਰਤ।
0: ਤੇ ਭਾਰਤ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ?
1: ਇੰਡੀਆ।
0: ਵਾਹ ਜੀ ਵਾਹ, ਤੁਸੀਂ ਤਾਂ ਬਾਲੇ ਸ਼ਹਿਰ ਹੋ, ਤੁਹਾਡੇ ਵਾਸਤੇ ਤਾੜੀਆਂ ਵਜਾ ਦਿੰਦੇ ਆ। ਵੈਰੀ ਗੁੱਡ, ਏਦਾਂ ਹੀ ਟੀਚਰ ਨੂੰ ਵੀ ਆਨਸਰ ਦੇ ਦਿੰਦੇ ਹੋ ਫਟਾਫਟ?
1: ਯੈਸ ਮੈਮ।
0: ਚਲੋ ਹੁਣ ਤੁਸੀਂ ਮੈਨੂੰ ਇੱਕ ਕੋਈ ਗੀਤ ਸੁਣਾ ਦਿਓ, ਇੰਡੀਆ ਤੇ ਆਪਣੇ ਭਾਰਤ ਦੇਸ਼ ਤੇ ਕੋਈ ਗੀਤ ਸੁਣਾ ਦਿਓ ਤਾਂ।

0: ਸੁਣਾ ਦਿਓ ਇੰਡੀਆ ਤੇ ਆਪਣੇ ਭਾਰਤ ਦੇਸ਼ ਤੇ ਕੋਈ ਗੀਤ ਸੁਣਾ ਦਿਓ ਤਾਂ ਮੈਂ ਦੁਬਾਰਾ ਤਾੜੀਆਂ ਵਜਾ ਦੂੰਗੀ ਤੁਹਾਡੇ ਵਾਸਤੇ। ਨਹੀਂ ਆਉਂਦਾ?
1: ਹਾਂਜੀ।
0: ਗੀਤ ਨਹੀਂ ਗਾਉਂਦੇ ਕੋਈ?
1: ਨਾ ਜੀ।
0: ਚਲੋ ਕੋਈ ਗੱਲ ਨਹੀਂ, ਤੇ ਯੇ ਮੇਰਾ ਇੰਡੀਆ ਗਾਓ। ਅੱਛਾ, ਤੁਹਾਨੂੰ ਔਖਾ ਲੱਗਦਾ? ਮੈਨੂੰ ਲੱਗਦਾ ਤੁਹਾਨੂੰ ਮੇਰੀ ਤਰ੍ਹਾਂ ਗਾਉਣਾ ਪਸੰਦ ਨਹੀਂ ਹੈਗਾ, ਹੈ ਨਾ? ਹੈਲੋ।
1: ਹਾਂਜੀ
0: ਹਾਂਜੀ। ਤੇ ਹੁਣ ਜਦੋਂ ਤੁਸੀਂ ਜੇਤੂ ਬਣੇ ਹੋ, ਤੁਸੀਂ ਦੋ ਕੁਸਚਨ ਹੈ ਨਾ ਮੈਨੂੰ ਦੱਸਤੇ, ਕਿ ਆਪਣੇ ਦੇਸ਼ ਬਾਰੇ ਵੀ ਦੱਸਤਾ ਤੇ ਦੇਸ਼ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ ਉਹ ਵੀ ਦੱਸਤਾ, ਪਰ ਤੁਸੀਂ ਹੁਣ ਗੀਤ ਤਾਂ ਸੁਣਦੇ ਨਹੀਂ, ਫਿਰ ਮੈਂ ਗੀਤ ਕਿਹੜਾ ਵਜਾਵਾਂ ਹੁਣ?
1: ਸਿੱਧੂ ਮੂਸੇ ਦਾ।
0: ਸਿੱਧੂ ਮੂਸੇ ਦਾ? ਨਹੀਂ ਪੁੱਤਰ, ਸਿੱਧੂ ਮੂਸੇ ਦੇ ਗੀਤ ਇੱਥੇ ਨਹੀਂ ਚੱਲਦੇ। ਤੇ ਕੋਈ ਗੱਲ ਨਹੀਂ, ਤੁਸੀਂ ਪ੍ਰੋਗਰਾਮ ਦੇ ਵਿੱਚ ਭਾਗ ਲਿੱਤਾ ਤੇ ਮੈਂ ਅੱਜ ਤੁਹਾਨੂੰ ਆਪਣੀ ਪਸੰਦ ਦਾ ਗੀਤ ਸੁਣਾਉਂਗੀ, ਜਾਂ ਤੁਸੀਂ ਹੋਰ ਕੋਈ ਦੱਸਣਾ ਤਾਂ ਦੱਸ ਸਕਦੇ ਹੋ। ਗੁਰਤੇਜ, ਇੱਥੇ ਹੀ ਹੋ ਕਿ ਭੱਜ ਗਏ?
1: ਹਾਂਜੀ
0: ਇੱਥੇ ਹੀ ਹੋ ਨਾ?
1: ਹਾਂਜੀ।
0: ਚਲੋ ਪੁੱਤਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ ਦੇ ਵਿੱਚ ਭਾਗ ਲਿੱਤਾ, ਬਹੁਤ ਬਹੁਤ ਸ਼ੁਕਰੀਆ। ਤੇ ਖੁਸ਼ ਰਹੋ, ਇੱਦਾਂ ਹੀ ਪੜ੍ਹਾਈ ਕਰਦੇ ਰਹੋ, ਤੇ ਮੰਮੀ ਪਾਪਾ ਦੀ ਗੱਲ ਵੀ ਮੰਨਣੀ ਹੈ, ਤੇ ਆਪਣੀ ਮੰਮੀ ਨਾਲ ਰਸੋਈ ਦੇ ਵਿੱਚ ਕੰਮਾਂ ਕਾਰਾਂ ਦੇ ਵਿੱਚ ਹੈਲਪ ਵੀ ਕਰਨੀ ਹੈ, ਠੀਕ ਹੈ?
1: ਚੰਗਾ ਜੀ, ਥੈਂਕ ਯੂ ਮੈਮ।
0: ਓਕੇ ਬੇਟਾ, ਬਾਏ। ਲਓ ਜੀ, ਇੱਕ ਛੋਟਾ ਜਿਹਾ ਪਿਆਰਾ ਜਿਹਾ ਸਾਡੇ ਕੋਲ ਇੱਕ ਸਰੋਤਾ ਆਇਆ, ਤੇ ਉਹਨੇ ਬੜੇ ਆਰਾਮ ਨਾਲ, ਹੈ ਨਾ, ਬਿਨਾਂ ਡਰੇ ਹੋਏ ਜਵਾਬ ਦਿੱਤੇ। ਦੇਖੋ ਜੀ, ਸਾਡਾ ਬਚਪਨ ਇੱਦਾਂ ਦਾ ਹੀ ਹੁੰਦਾ, ਹੈ ਨਾ, ਖੂਬਸੂਰਤ। ਅਸੀਂ ਬਚਪਨ ਦੇ ਵਿੱਚ ਡਰਦੇ ਨਹੀਂ, ਤੇ ਫਟਾਕ ਦਣੀ ਅਸੀਂ ਆਨਸਰ ਦੇ ਦਿੰਦੇ ਹਾਂ, ਤੇ ਪ੍ਰੋਗਰਾਮ ਦੇ ਵਿੱਚ ਜੇਤੂ ਵੀ ਬਣ ਜਾਂਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਸਜਰੀ ਸਵੇਰ ਸਿਲਸਿਲਾ ਮਾਰਨਿੰਗ ਕੁਇਜ਼।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: ਲੋ ਜੀ, ਸਿਲਸਿਲਾ ਮੋਰਨਿੰਗ ਕੁਇਜ਼ ਦੇ ਵਿੱਚ ਇੱਕ ਮੈਡਮ ਜੀ ਸਾਡੇ ਨਾਲ ਜੁੜੇ ਨੇ ਤੇ ਥੋੜੀ ਜਿਹੀ ਗੱਲ ਕਰਨਾ ਚਾਹੁੰਦੇ ਨੇ। ਉਹਨਾਂ ਨਾਲ ਗੱਲ ਜ਼ਰੂਰ ਕਰਾਂਗੇ ਅਸੀਂ। ਹੈਲੋ ਹੈਲੋ,
1: ਹਾਂਜੀ ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਅਮਰਜੀਤ ਕੌਰ ਬੋਲਦੀ ਹਾਂ ਜੀ, ਪਿੰਡ ਹਰੀਕੇ ਕਲਾਂ ਤੋਂ।
0: ਅਮਰਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ
1: ਅਮਰਜੀਤ ਜੀ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ।
0: ਹਾਂ, ਤੇ ਮੋਰਨਿੰਗ ਕੁਇਜ਼ ਜਿੱਦਾਂ ਆਪਾਂ ਦੇਖਦੇ ਆ ਨਾ ਬੱਚਿਆਂ ਵਾਸਤੇ, ਤੁਸੀਂ ਵੀ ਚਾਹੁੰਦੇ ਹੋ ਕਿ ਕੁਐਸਚਨ ਬੱਚਿਆਂ ਤੋਂ ਹੀ ਪੁੱਛੇ ਜਾਣ?
1: ਹਾਂਜੀ ਹਾਂਜੀ, ਬੱਚੇ ਮਤਲਬ ਦਿਮਾਗ ਦੇ ਹਿਸਾਬ ਨਾਲ ਫਿਰ ਵਧੀਆ, ਚੱਲ ਬੱਚਿਆਂ ਦਾ ਹੋਰ ਵੀ ਨੌਲੇਜ ਵੱਧਦੀ ਹੈ ਬੱਚਿਆਂ ਵਾਸਤੇ।
0: ਹਾਂ ਹਾਂ ਹਾਂ, ਤੇ ਚਲੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਤੁਸੀਂ ਕੀ ਕਰਦੇ ਹੋ ਅਮਰਜੀਤ?
1: ਮੈਂ ਤਾਂ ਜੀ ਬੈਠੀ ਆ ਬਸ, 70 ਸਾਲ ਦੀ, 65 ਸਾਲ ਦੀ ਮੇਰੀ ਉਮਰ ਹੈ ਬਸ। ਮੈਂ ਤਾਂ ਹੁਣ ਬੈਠੀ ਰਹਿੰਦੀ ਸੀ, ਮੈਨੂੰ ਭਜਨ ਹੀ ਕਰਦੀ ਹੈ ਪਰਮਾਤਮਾ ਦਾ।
0: ਜੀ ਜੀ, ਬਹੁਤ ਵਧੀਆ ਕਰਦੇ ਹੋ, ਰੱਬ ਦਾ ਭਜਨ ਕਰਨਾ ਤਾਂ ਸਭ ਤੋਂ ਵਧੀਆ। ਤੇ ਅਮਰਜੀਤ, ਤੁਸੀਂ ਜਿਹੜੀ ਬੁਝਾਰਤ ਮੈਨੂੰ ਦੱਸੀ ਹੈ ਉਹ ਮੈਂ ਜ਼ਰੂਰ ਸਰੋਤਿਆਂ ਤੋਂ ਪੁੱਛੂੰਗੀ, ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਭਾਗ ਲਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਮਰਜੀਤ।
1: ਥੈਂਕ ਯੂ ਮੈਡਮ,
0: ਏਦਾਂ ਹੀ ਖੁਸ਼ ਰਹੋ, ਹੱਸਦੇ ਵਸਦੇ ਰਹੋ, ਤੰਦਰੁਸਤ ਰਹੋ, ਸਾਡੀਆਂ ਦੁਆਵਾਂ ਤੁਹਾਡੇ ਨਾਲ।
1: ਤੁਸੀਂ ਵੀ ਐਂ ਮੁਸਕਰਾਉਂਦੇ ਖੁਸ਼ ਰਹੋ, ਲੰਮੀਆਂ ਵਰਾਂ ਮਾਣੋ, ਸੱਚੀ ਗੱਲ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਵਾਂ ਕੇ, ਬੱਚੇ ਪਰਿਵਾਰ ਤੁਹਾਡੇ ਮਾਤਾ ਪਿਤਾ ਨੂੰ ਸਲੂਟ ਹੈ ਮੈਡਮ ਜੀ।
0: ਜੀ ਸ਼ੁਕਰੀਆ ਬਹੁਤ ਬਹੁਤ,
1: ਸਾਡੀ ਸੇਵਾ ਦੇ ਵਿੱਚ ਤੁਹਾਨੂੰ ਲਾਇਆ।
0: ਜੀ ਜੀ ਅਮਰਜੀਤ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਦਾ।
1: ਥੈਂਕ ਯੂ ਜੀ ਮੈਡਮ ਜੀ, ਥੈਂਕ ਯੂ।
0: ਤੇ ਦੋਸਤੋ, ਇਹ ਸਨ ਅਮਰਜੀਤ ਜੀ। ਤੇ ਜਿੱਦਾਂ ਕਿ ਅਸੀਂ, ਸਾਡੇ ਪ੍ਰੋਗਰਾਮ ਦੀ ਰਵਾਇਤ ਹੈ ਕਿ ਅਸੀਂ ਤੁਹਾਡੇ ਤੋਂ ਕੁਐਸਚਨ ਪੁੱਛਦੇ ਹਾਂ, ਤੇ ਕੋਸ਼ਿਸ਼ ਹੁੰਦੀ ਹੈ ਛੋਟੇ ਬੱਚਿਆਂ ਤੋਂ ਜਿਹੜੇ ਕਿ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਹਿੱਸਾ ਲੈ ਰਿਹਾ, ਜਾਂ ਜਿੱਦਾਂ ਛੋਟੇ ਛੋਟੇ ਬੱਚੇ ਵੀ ਅੱਜ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਤਾਂ ਅਮਰਜੀਤ ਜੀ ਕਹਿੰਦੇ ਕਿ ਇੱਕ ਮੇਰੀ ਬੁਝਾਰਤ ਸਰੋਤਿਆਂ ਨੂੰ ਜ਼ਰੂਰ ਪਾ ਦਿਓ। ਤੇ ਚਲੋ ਸਰੋਤਿਓ, ਕੋਈ ਗੱਲ ਨਹੀਂ, ਪ੍ਰੋਗਰਾਮ ਚੱਲ ਰਿਹਾ ਤੇ ਵਿੱਚ ਇੱਕ ਬੁਝਾਰਤ ਤੁਹਾਡੇ ਲਈ ਇਹਨਾਂ ਨੇ ਦਿੱਤੀ ਹੈ ਜੀ। ਕਹਿੰਦੇ ਇੱਕੋ ਹੀ ਰੰਗ ਇੱਕੋ ਹੀ ਨਾਂ, ਇੱਕੋ ਹੀ ਰੰਗ ਇੱਕੋ ਹੀ ਨਾਂ, ਇੱਕ ਦਾ ਮੂੰਹ ਥੱਲੇ ਤੇ ਇੱਕ ਦਾ ਮੂੰਹ ਤਾਂ। ਇਹ ਵਾਲੀ ਜਿਹੜੀ ਬੁਝਾਰਤ ਇਹਨਾਂ ਦੀ ਹੈ, ਤੇ ਸਰੋਤਿਓ ਪ੍ਰੋਗਰਾਮ ਦੇ ਵਿੱਚ ਤੁਸੀਂ ਇਹ ਬੁਝਾਰਤ ਸੋਚਣੀ ਹੈ, ਤੇ ਮੈਂ ਬ੍ਰੇਕ ਤੋਂ ਬਾਅਦ ਇਸ ਬੁਝਾਰਤ ਦਾ ਆਂਸਰ ਵੀ ਤੁਹਾਨੂੰ ਦੱਸ ਦੂੰਗੀ। ਤੇ ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ, ਤੇ ਅੱਜ ਦਾ ਸਿਲਸਿਲਾ ਹੈ ਜੀ ਮੋਰਨਿੰਗ ਕੁਇਜ਼।

0: ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।
1: ਜੀ, ਇੱਕ ਆਖਰੀ ਕਾਲਰ ਸਾਡੇ ਨਾਲ ਆ ਕੇ ਜੁੜੇ ਨੇ ਤੇ ਫਟਾਫਟ ਉਹਨਾਂ ਨਾਲ ਕਰ ਲੈਂਦੇ ਆ ਗੱਲ। ਹੈਲੋ ਹੈਲੋ
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
2: ਮੈਮ, ਮੈਂ ਸੰਦੀਪ ਕੌਰ ਗੱਲ ਕਰ ਰਹੀ ਹਾਂ ਜੀ, ਡਿਸਟ੍ਰਿਕਟ ਮਾਨਸਾ ਤੋਂ।
1: ਸੰਦੀਪ, ਕੀ ਕੰਮ ਕਰਦੇ ਹੋ, ਪੜ੍ਹਾਈ ਕਰਦੇ ਹੋ?
2: ਹਾਂਜੀ, ਸਟੂਡੈਂਟ ਹਾਂ ਜੀ, ਮੈਂ ਇਗਜ਼ਾਮ ਦੀ ਤਿਆਰੀ ਕਰਦੀ ਰਹਿੰਦੀ ਹਾਂ ਜੀ।
1: ਓਕੇ ਜੀ, ਓਕੇ। ਤੇ ਫਟਾਫਟ ਹੈ ਨਾ, ਆਪਣੇ ਕੋਲ ਸਮਾਂ ਥੋੜਾ ਹੈ, ਮੈਂ ਕੁਐਸਚਨ ਤੁਹਾਨੂੰ ਪੁੱਛ ਲੈਂਦੀ ਹਾਂ। ਤੁਸੀਂ ਮੈਨੂੰ ਦੱਸ ਦੇਣਾ, ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲੀ ਮਹਿਲਾ ਕਿਹੜੀ ਸੀ ਭਾਰਤ ਦੀ?
2: ਮੈਮ, ਕਲਪਨਾ ਚਾਵਲਾ ਜੀ।
1: ਵਾਹ ਜੀ ਵਾਹ, ਤੁਹਾਡੇ ਵਾਸਤੇ ਤਾੜੀਆਂ ਅਸੀਂ ਵਜਾ ਦਿੰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤੇ ਤੁਸੀਂ ਜੇਤੂ ਅੱਧੇ ਤਾਂ ਬਣ ਗਏ ਹੋ, ਹੁਣ ਤੁਹਾਨੂੰ ਪੂਰਾ ਜੇਤੂ ਅਸੀਂ ਬਣਾ ਦੇਣਾ। ਤੁਸੀਂ ਮੈਨੂੰ ਦੱਸਣਾ, ਵਰਲਡ ਪ੍ਰੈਸ ਫਰੀਡਮ ਡੇ, ਯਾਨੀ ਕਿ ਜਿਹੜਾ ਹੈ ਨਾ ਮੀਡੀਆ ਹੁੰਦਾ ਹੈ, ਉਹਦਾ ਫਰੀਡਮ ਡੇ ਅਸੀਂ ਕਦੋਂ ਮਨਾਉਂਦੇ ਹਾਂ? ਕਲਮ ਦੀ ਤਾਕਤ।
2: ਹਾਂਜੀ, 3 ਮਈ ਨੂੰ ਮਨਾਉਂਦੇ ਹਾਂ।
1: 3 ਮਈ ਨੂੰ, ਵਾਹ ਜੀ ਵਾਹ। ਤੇ ਤੁਹਾਡੇ ਵਾਸਤੇ ਦੁਬਾਰਾ ਤਾੜੀਆਂ ਵੱਜਣਗੀਆਂ। ਤੇ ਕੀ ਨਾਂ ਦੱਸਿਆ ਸੀ? ਸੰਦੀਪ ਕੌਰ। ਸੰਦੀਪ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜੇਤੂ ਬਣ ਗਏ ਹੋ, ਤੁਹਾਨੂੰ ਕਿਵੇਂ ਲੱਗ ਰਿਹਾ?
2: ਬਹੁਤ ਵਧੀਆ ਮੈਮ, ਮੈਂ ਸੈਕਿੰਡ ਟਾਈਮ ਬਣੀ ਹਾਂ ਜੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੁਸ਼ ਹੈ ਅੱਜ ਤਾਂ। ਹਾਂਜੀ,
2: ਫਸਟ ਟਾਈਮ ਵਿਜੇ ਲਕਸ਼ਮੀ ਮੈਮ ਜੀ ਲੈ ਕੇ ਆਏ ਸੀ ਉਸ ਦਿਨ ਪ੍ਰੋਗਰਾਮ।
1: ਬਹੁਤ ਬਹੁਤ ਸ਼ੁਕਰੀਆ ਸੰਦੀਪ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
2: ਥੈਂਕ ਯੂ ਜੀ, ਥੈਂਕ ਯੂ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਦੇ ਨਾਲ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਅਤੇ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈ ਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸਬੰਧਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਇਹ ਸਮਝੌਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਦਰਮਿਆਨ ਆਬੂਧਾਬੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਵਿਚਕਾਰ ਉੱਚ ਪੱਧਰੀ ਗੱਲਬਾਤ ਤੋਂ ਬਾਅਦ ਹੋਏ ਨੇ। UAE ਨੇ ਭਾਰਤ ਵਿੱਚ 5 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਇਨ੍ਹਾਂ ਸਮਝੌਤਿਆਂ ਵਿੱਚ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਟਿਡ ਅਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਵਿਚਕਾਰ ਇੱਕ ਰਣਨੀਤਿਕ ਸਹਿਯੋਗ ਸਮਝੌਤਾ ਸ਼ਾਮਲ ਹੈ। ਇਸ ਵਿੱਚ ਪੈਟਰੋਲੀਅਮ ਭੰਡਾਰਾਂ ਵਿੱਚ ਸਹਿਯੋਗ ਅਤੇ ਤਰਲ ਕੁਦਰਤੀ ਗੈਸ ਅਤੇ LPG ਭੰਡਾਰਨ ਸਹੂਲਤਾਂ ਸਬੰਧੀ ਸਹਿਯੋਗ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਰਣਨੀਤਿਕ ਪੈਟਰੋਲੀਅਮ ਭੰਡਾਰਾਂ ਵਿੱਚ UAE ਦੇ ਹਿੱਸੇ ਨੂੰ 3 ਕਰੋੜ ਬੈਰਲ ਤੱਕ ਵਧਾ ਦੇਵੇਗਾ। ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਨੇ ਇੱਕ ਰਣਨੀਤਿਕ ਰੱਖਿਆ ਭਾਈ ਵਾਲੀ ਢਾਂਚਾ ਸਮਝੌਤੇ 'ਤੇ ਵੀ ਦਸਤਖਤ ਕੀਤੇ ਨੇ ਜੋ ਰੱਖਿਆ ਉਦਯੋਗ ਸਹਿਯੋਗ ਤਕਨਾਲੋਜੀ ਸਾਂਝੀਕਰਨ ਨਵੀਨਤਾ ਅਤੇ ਖੇਤਰੀ ਸੁਰੱਖਿਆ ਸਹਿਯੋਗ 'ਤੇ ਕੇਂਦਰਿਤ ਹੈ। ਗੱਲਬਾਤ ਦੌਰਾਨ ਸ਼੍ਰੀ ਮੋਦੀ ਅਤੇ ਰਾਸ਼ਟਰਪਤੀ ਜ਼ਾਇਦ ਅਲ ਨਹਾਇਨ ਨੇ ਪੱਛਮੀ ਏਸ਼ੀਆ ਦੇ ਸੰਕਟ ਬਾਰੇ ਵੀ ਚਰਚਾ ਕੀਤੀ। ਆਪਣੇ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ UAE 'ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਸ਼੍ਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਪੜਾਅ 'ਤੇ ਕੱਲ੍ਹ ਨੀਦਰਲੈਂਡਸ ਪਹੁੰਚੇ। ਇਸ ਦੌਰੇ ਦਾ ਉਦੇਸ਼ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਰਣਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਐਮਸਟਰਡਮ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਟੌਮ ਬ੍ਰੈਂਟਸਨ ਨੇ ਸ਼੍ਰੀ ਮੋਦੀ ਦਾ ਸਵਾਗਤ ਕੀਤਾ। ਸ਼੍ਰੀ ਮੋਦੀ ਸੰਯੁਕਤ ਅਰਬ ਅਮੀਰਾਤ ਤੋਂ ਨੀਦਰਲੈਂਡਸ ਪਹੁੰਚੇ ਨੇ, ਜਿੱਥੇ ਉਨ੍ਹਾਂ ਨੇ ਆਬੂਧਾਬੀ ਵਿੱਚ UAE ਦੇ ਰਾਸ਼ਟਰਪਤੀ

ਮੁਹੰਮਦ ਬਿਨ ਸਾਇਦ ਅਲ ਨਹਾਇਨ ਨਾਲ ਗੱਲਬਾਤ ਕੀਤੀ। ਹੇਗ ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਰਕਾਰ ਨੇ ਪੈਟਰੋਲ ਦੀ ਬਰਾਮਦ ਤੇ ਫੀ ਲੀਟਰ 3 ਰੁਪਏ ਦੀ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਲਾਈ ਹੈ। ਵਿੱਤ ਮੰਤਰਾਲੇ ਨੇ ਇਸ ਸਬੰਧੀ ਕੱਲ੍ਹ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ। ਡੀਜ਼ਲ ਦੀ ਬਰਾਮਦ ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ 23 ਰੁਪਏ ਫੀ ਲੀਟਰ ਤੋਂ ਘਟਾ ਕੇ 16.5 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਹਵਾਈ ਈਂਧਨ ਤੇ ਵਿਸ਼ੇਸ਼ ਵਾਧੂ ਐਕਸਾਈਜ਼ ਡਿਊਟੀ ਵੀ 33 ਰੁਪਏ ਤੋਂ ਘਟਾ ਕੇ 16 ਰੁਪਏ ਫੀ ਲੀਟਰ ਕਰ ਦਿੱਤੀ ਗਈ ਹੈ। ਸੋਧੀਆਂ ਦਰਾਂ ਅੱਜ ਤੋਂ ਅਗਲੇ 2 ਹਫ਼ਤਿਆਂ ਲਈ ਲਾਗੂ ਹੋਣਗੀਆਂ। ਘਰੇਲੂ ਖਪਤ ਲਈ ਪੈਟਰੋਲ ਤੇ ਡੀਜ਼ਲ ਤੇ ਮੌਜੂਦਾ ਐਕਸਾਈਜ਼ ਡਿਊਟੀ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ PV ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਹੈ। ਕੁਲਕਰਨੀ ਕੈਮਿਸਟਰੀ ਦਾ ਲੈਕਚਰਰ ਹੈ ਅਤੇ ਨੈਸ਼ਨਲ ਟੈਸਟਿੰਗ ਏਜੰਸੀ NTA ਦੀ ਪ੍ਰੀਖਿਆ ਪ੍ਰਕਿਰਿਆ ਵਿੱਚ ਸ਼ਾਮਲ ਸੀ। ਉਸ ਦੀ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਸੀ। ਏਜੰਸੀ ਨੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਕਈ ਥਾਵਾਂ ਤੇ ਤਲਾਸ਼ੀ ਲਈ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼, ਇਲੈਕਟ੍ਰਾਨਿਕ ਡਿਵਾਈਸ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ CBSE ਨੇ ਨਤੀਜੇ ਐਲਾਨੇ ਜਾਣ ਤੋਂ ਬਾਅਦ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਹੂਲਤਾਂ ਬਾਰੇ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ਨੇ ਇੱਕ ਨਿਰਪੱਖ ਤੇ ਪਾਰਦਰਸ਼ੀ ਮੁਲਾਂਕਣ ਪ੍ਰਕਿਰਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਨੋਟਿਸ ਵਿੱਚ CBSE ਨੇ ਕਿਹਾ ਕਿ ਜੋ ਵਿਦਿਆਰਥੀ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਨੇ ਉਹ 2 ਪੜਾਵਾਂ ਦੀ ਸਮੀਖਿਆ ਪ੍ਰਣਾਲੀ ਦਾ ਲਾਭ ਲੈ ਸਕਦੇ ਨੇ। ਪਹਿਲੇ ਪੜਾਅ ਵਿੱਚ ਵਿਦਿਆਰਥੀ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਦੀ ਮੰਗ ਕਰ ਸਕਦੇ ਨੇ। ਦੂਜੇ ਪੜਾਅ ਵਿੱਚ ਵਿਦਿਆਰਥੀ ਖਾਮਿਆਂ ਦੀ ਤਸਦੀਕ ਲਈ ਅਰਜ਼ੀ ਦੇ ਸਕਦੇ ਨੇ ਜਾਂ ਮਾਰਕਿੰਗ ਸਕੀਮ ਦੇ ਆਧਾਰ 'ਤੇ ਖਾਸ ਉੱਤਰਾਂ ਦੇ ਮੁੜ ਮੁਲਾਂਕਣ ਦੀ ਬੇਨਤੀ ਕਰ ਸਕਦੇ ਨੇ। ਬੋਰਡ ਨੇ ਕਿਹਾ ਕਿ ਸਾਰੀਆਂ ਅਰਜ਼ੀਆਂ ਨਿਰਧਾਰਿਤ ਸਮੇਂ ਸੀਮਾ ਅੰਦਰ ਆਨਲਾਈਨ ਜਮ੍ਹਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਅਤੇ ਹਰੇਕ ਪੜਾਅ ਲਈ ਸਿਰਫ 1 ਅਰਜ਼ੀ ਸਵੀਕਾਰ ਕੀਤੀ ਜਾਏਗੀ। ਵਿਦਿਆਰਥੀ 19 ਮਈ ਤੋਂ 22 ਮਈ ਵਿਚਕਾਰ ਆਪਣੀਆਂ ਮੁਲਾਂਕਣ ਕੀਤੀਆਂ ਉੱਤਰ ਪੁਸਤਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਲਈ ਪ੍ਰਤੀ ਵਿਸ਼ਾ 700 ਰੁਪਏ ਦੀ ਫੀਸ ਨਾਲ ਆਨਲਾਈਨ ਅਰਜ਼ੀ ਦੇ ਸਕਦੇ ਨੇ। ਸਮੱਸਿਆਵਾਂ ਦੀ ਤਸਦੀਕ ਅਤੇ ਮੁੜ ਮੁਲਾਂਕਣ ਲਈ ਅਰਜ਼ੀਆਂ 26 ਮਈ ਤੋਂ 29 ਮਈ ਵਿਚਕਾਰ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਕਥਿਤ ਤੌਰ 'ਤੇ ਫਰਜ਼ੀ ਕਾਲ ਸੈਂਟਰ ਚਲਾਉਣ ਵਿੱਚ ਸ਼ਾਮਲ ਸਨ ਜੋ ਪੌਪਅਪ ਘੁਟਾਲਿਆਂ, ਰਿਮੋਟ ਐਕਸੈਸ ਅਤੇ ਨਕਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਗਰੋਹ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਵਾਹਨ ਬਰਾਮਦ ਕੀਤੇ ਨੇ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਅਤੇ ਦੱਖਣੀ ਭਾਰਤ ਤੋਂ ਨੇ। ਧੋਖਾਧੜੀ ਕਰਨ ਵਾਲੇ ਕਈ ਵਾਰ ਬੈਂਕ ਅਧਿਕਾਰੀਆਂ ਦਾ ਭੇਸ ਧਾਰ ਕੇ ਲੋਕਾਂ ਨੂੰ ਆਪਣੇ ਪੈਸੇ ਫਰਜ਼ੀ ਖਾਤਿਆਂ ਵਿੱਚ ਟ੍ਰਾਂਸਫਰ ਕਰਨ ਦੇ ਨਿਸ਼ਾਨਾ ਬਣਾਉਂਦੇ ਸਨ। ਹੋਰ ਜਾਂਚ ਜਾਰੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ 2047 ਤੱਕ ਨਸ਼ਾ ਮੁਕਤ ਭਾਰਤ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਨੇ ਨਸ਼ਾ ਗਿਰੋਹਾਂ ਨੂੰ ਖਤਮ ਕਰਨ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਦਿਸ਼ਾ ਵੱਲ ਕੰਮ ਕਰ ਰਹੀਆਂ ਨੇ। ਕੱਲ੍ਹ ਨਵੀਂ ਦਿੱਲੀ ਵਿੱਚ RNCO ਮੈਮੋਰੀਅਲ ਲੈਕਚਰ 'ਚ ਸ੍ਰੀ ਸ਼ਾਹ ਨੇ ਕਿਹਾ ਕਿ ਨਸ਼ਾ ਤਸਕਰੀ ਸਿਰਫ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ, ਸਗੋਂ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ 'ਤੇ ਲੰਮੇ ਸਮੇਂ ਦੇ ਅਸਰ ਵਾਲਾ ਮੁੱਦਾ ਹੈ ਅਤੇ ਇਸ 'ਤੇ ਵਿਆਪਕ ਹੱਲ ਦੀ ਲੋੜ ਹੈ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਕਥਿਤ ਭੜਕਾਊ ਟਿੱਪਣੀਆਂ ਦੇ ਸਬੰਧ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਵਿਰੁੱਧ ਇੱਕ FIR ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀਆਂ ਗਈਆਂ। ਇਸ ਦੌਰਾਨ ਇੱਕ ਵੱਖਰੇ ਘਟਨਾਕ੍ਰਮ ਵਿੱਚ ਪੱਛਮੀ ਬੰਗਾਲ ਸਰਕਾਰ ਨੇ RGCAR ਮੈਡੀਕਲ ਕਾਲਜ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਲਈ ਕੋਲਕਾਤਾ ਦੇ ਸਾਬਕ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਮੇਤ 3 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਖ਼ਬਰ ਦਿੱਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਵਾਸ਼ਿੰਗਟਨ ਵਿੱਚ ਇੱਕ ਹੋਰ ਗੇੜ ਦੀ ਗੱਲਬਾਤ ਤੋਂ ਬਾਅਦ 45 ਦਿਨਾਂ ਲਈ ਜੰਗਬੰਦੀ ਵਧਾਉਣ ਲਈ ਸਹਿਮਤ ਹੋ ਗਏ ਨੇ। ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਕੋਟ ਨੇ ਕਿਹਾ ਹੈ ਕਿ 2 ਦਿਨਾਂ ਦੀ ਸਫਲ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਹੋਇਆ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 2 ਤੇ 3 ਜੂਨ ਨੂੰ ਅੱਗੋਂ ਦੀ ਗੱਲਬਾਤ ਹੋਏਗੀ। ਦੋਹਾਂ ਦੇਸ਼ਾਂ ਦੇ ਫੌਜੀ ਨੁਮਾਇੰਦਿਆਂ ਵਿਚਕਾਰ ਇੱਕ ਸੁਰੱਖਿਆ ਗੱਲਬਾਤ ਵੀ 29 ਮਈ ਨੂੰ ਪੈਂਟਾਗਨ ਵਿੱਚ ਹੋਏਗੀ। ਇਸ ਦੌਰਾਨ ਇਜ਼ਰਾਈਲੀ ਹਵਾਈ ਫੌਜ ਨੇ ਲੈਬਨਾਨ ਵਿੱਚ ਈਰਾਨ ਸਮਰਥਿਤ ਹਥਿਆਰਬੰਦ ਧੜੇ ਹਿਜ਼ਬੁੱਲਾ ਨਾਲ ਸਬੰਧਤ ਬੁਨਿਆਦੀ ਢਾਂਚੇ 'ਤੇ ਆਪਣੇ ਹਮਲੇ ਜਾਰੀ ਰੱਖੇ ਨੇ।

0: اسرائیلی ہوائی فوج نے کیا ہے کہ پچھلے ہفتے دوران اس نے دکھنی لبنان دے وکھ وکھ علاقوں وچ 440 تو ود حزب اللہ ٹھکانے تے حملہ کیتا، جس نال 220 تو ود حزب اللہ اتوادی مارے گئے۔ بیڈمنٹن وچ ساتوک سائی رانکی ریڈی اتے چراغ شیٹی دی بھارتی ڈبل جوڑی اج بینکاک وچ تھائی لینڈ اوپن دے سیمی فائنل وچ ملیشیا دے نور اسودین اتے گو سیفے خلاف کھیڈے گی۔ پہلا بھارتی جوڑی نے کل کوارٹر فائنل وچ تاکومی نومورا تے یوچی شیموگامی دی جاپانی جوڑی نوں 21-12-21-13 نال ہرایا سی۔ اس دوران پی وی سندھو تے لکشے سین سمیت ہور بھارتی کھڈاری ٹورنامنٹ تو باہر ہو گئے نے۔ آئی پی ایل کرکٹ وچ بیتی رات لکھنؤ چ لکھنؤ سپر جائنٹس نے چنئی سپر کنگز نوں 7 وکٹاں نال ہرا دتا ہے۔ لکھنؤ سپر جائنٹس نے 17ویں اوور وچ 188 دوڑاں دا ٹیچا حاصل کر لیا۔ پہلا بلے بازی کردیاں چنئی سپر کنگز نے اپنے نردھارت 20 اووراں وچ 5 وکٹاں دے نقصان تے 187 دوڑاں بنائیاں۔ اج کولکاتا دے ایڈن گارڈنز وچ کولکاتا نائٹ رائڈرز دا مقابلہ گجرات ٹائٹنز نال ہوئے گا۔ یہ میچ شامی 7:30 وجے شروع ہوئے گا۔ انت وچ چونویاں خبریں ایک بار پھر سن لو۔ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ UAE ਨੇ ਪੈਟਰੋਲੀਅਮ ਭੰਡਾਰਾਂ, ਲੰਮੇ ਸਮੇਂ ਲਈ LPG ਸਪਲਾਈ ਅਤੇ ਰੱਖਿਆ ਸਹਿਯੋਗ ਨਾਲ ਸੰਬੰਧਿਤ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਨੀਦਰਲੈਂਡਸ ਪਹੁੰਚ ਗਏ ਨੇ। CBSE ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਤਰ ਪੁਸਤਿਕਾਵਾਂ ਦੇ ਪੁਨਰ ਮੁਲਾਂਕਣ ਦੀ ਸਹੂਲਤ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਅਤੇ ਹੋਰ ਥਾਵਾਂ 'ਤੇ 132 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉੱਤਰੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਤੇ ਥਾਈਲੈਂਡ ਓਪਨ ਬੈਡਮਿੰਟਨ ਦੇ ਸੈਮੀਫਾਈਨਲ ਵਿੱਚ ਅੱਜ ਸਾਤਵਿਕ ਸਾਈਰਾਜ ਰਣਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਡਬਲਸ ਜੋੜੀ ਦਾ ਮੁਕਾਬਲਾ ਮਲੇਸ਼ੀਆ ਦੇ ਨੂਰ ਇਸੁਦੀਨ ਅਤੇ ਗੋ ਸੇਫੇਈ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:40 ਦਾ ਤੇ ਹੁਣ ਪੇਸ਼ ਕਰਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ।

ਸੀ ਸੁਣਿਆ, ਜਿਸ ਦੇ ਵਿੱਚ ਆਵਾਜ਼ਾਂ ਸਨ ਹਰੀ ਹਰਨ, ਕਵਿਤਾ ਕ੍ਰਿਸ਼ਨ ਮੂਰਤੀ ਆਦਿਤਿਆ ਨਾਰਾਇਣ ਅਤੇ ਸ਼ੰਕਰ ਮਹਾਦੇਵਨ ਦੀ। ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਅੱਜ ਦਾ ਸਿਲਸਿਲਾ ਹੈ ਦੇਸ਼ ਭਗਤੀ ਦੇ ਗੀਤ। ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਤੇ ਜੀ ਆਕਾਸ਼ਵਾਣੀ FM ਬਠਿੰਡਾ ਤੇ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਤੇ ਸਿਲਸਿਲਾ ਹੈ ਅੱਜ ਦਾ ਦੇਸ਼ ਭਗਤੀ ਭਰੇ ਗੀਤ। ਤੇ ਜਿਹੜਾ ਗੀਤ ਤੁਸੀਂ ਸੁਣਿਆ ਉਸ ਦੇ ਵਿੱਚ ਆਵਾਜ਼ਾਂ ਸਨ ਮੋਹਿੰਦਰ ਕਪੂਰ, ਮੁਕੇਸ਼ ਤੇ ਰਜਿੰਦਰ ਮਹਿਤਾ ਦੀਆਂ। ਅਗਲਾ ਗੀਤ ਵੀ ਪਰਾਗ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ ਫਿਲਮ ਹੈ ਜੀ ਕੇਸਰੀ। ਤੇਰੀ ਮਿੱਟੀ ਮੈਂ ਮਿਲ ਜਾਊਂ

ਤੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਨੂੰ ਖਤਮ ਕਰਨ ਦਾ ਦੀਪਾ ਛਾਬੜਾ ਨੂੰ ਦੇ ਦਿਓ ਜੀ, ਆ ਗਿਆ ਦੀਪਾ ਛਾਬੜਾ ਨੂੰ। ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਧੰਨਵਾਦ ਸਾਡੀ ਸਮੂਹ ਤਕਨੀਕੀ ਟੀਮ ਦਾ। ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ 101.1 MHz 'ਤੇ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਕੜੀ ਤੇ ਸਮਾਂ ਹੈ ਜੀ 10:17 ਦਾ ਤੇ ਆਓ ਚਲਦੇ ਹਾਂ ਆਕਾਸ਼ਵਾਣੀ ਜਲੰਧਰ ਤੋਂ ਸੁਣਦੇ ਹਾਂ ਵਿਸ਼ੇਸ਼।
1: ਪਟਿਆਲਾ ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਜਾਵੇਗਾ।
2: ਪੇਸ਼ ਹੈ ਆਕਾਸ਼ਵਾਣੀ ਲੁਧਿਆਣਾ ਲਈ ਕਰਮਵੀਰ ਕਰਨ ਦੀ ਪੇਸ਼ਕਸ਼, ਵਿਸ਼ੇਸ਼ ਰੂਪਕ ਗੁਰੂ ਅਰਜਨ ਦੇਵ ਜੀ ਅਤੇ ਵਿਸ਼ਵ ਭਾਈਚਾਰੇ ਦਾ ਸੰਕਲਪ, ਵਾਚਕ ਰਿਨੀ ਸ਼ਰਮਾ ਅਤੇ ਕਰਮਵੀਰ ਕਰਨ, ਆਲੇਖ ਪ੍ਰਿੰਸੀਪਲ ਤੇਜਿੰਦਰ ਕੌਰ, ਸ਼ਬਦ ਗਾਇਨ ਭਾਈ ਅਮਰ ਸਿੰਘ ਖਾਲਸਾ ਅਤੇ ਉਹਨਾਂ ਦਾ ਰਾਗੀ ਜਥਾ। ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਸਕੱਤਰ ਸਿੰਘ, ਤਬਲਾ ਵਾਦਕ ਸਨ ਭਾਈ ਰਮਨਜੋਤ ਸਿੰਘ, ਦੂਜਾ ਰਾਗੀ ਜਥਾ ਭਾਈ ਲਵਪ੍ਰੀਤ ਸਿੰਘ ਅਤੇ ਰਾਗੀ ਜਥਾ ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਮਨਜੀਤ ਸਿੰਘ ਅਤੇ ਤਬਲਾ ਵਾਦਕ ਸਨ ਭਾਈ ਅਮਨਦੀਪ ਸਿੰਘ। ਐਡੀਟਿੰਗ ਰਿਨੀ ਸ਼ਰਮਾ ਅਤੇ ਰਾਘਵ ਅਰੋੜਾ। ਵਿਸ਼ੇਸ਼ ਸਹਿਯੋਗ ਅਰਜਨ ਕੁਮਾਰ ਅਤੇ ਰਾਹੁਲ ਕੁਮਾਰ। ਤਕਨੀਕੀ ਸਹਿਯੋਗ ਇੰਜੀਨੀਅਰ ਅਵਤਾਰ ਸਿੰਘ ਤੁੰਗਵਾਲੀ।
3: ਪੋਥੀ ਪੜ ਪੜ ਜਗ ਮੂਆ, ਪੰਡਿਤ ਭਇਆ ਨ ਕੋਏ, ਢਾਈ ਆਖਰ ਪ੍ਰੇਮ ਕਾ, ਪੜੇ ਸੋ ਪੰਡਿਤ ਹੋਏ। ਸੰਸਾਰ ਵਿੱਚ ਪ੍ਰੇਮ, ਏਕਤਾ ਤੇ ਭਾਈਚਾਰੇ ਦੀ ਭਾਵਨਾ ਦੇ ਗੁਣ ਇਸ ਦੁਨੀਆਂ ਨੂੰ ਸਵਰਗ ਬਣਾ ਸਕਦੇ ਨੇ। ਸ਼ਾਂਤੀ, ਏਕਤਾ, ਭਾਈਚਾਰੇ ਦੇ ਗੁਣਾਂ ਨਾਲ ਲਬਰੇਜ਼ ਇੱਕੋ ਇੱਕ ਦੇਸ਼ ਇਸ ਦੁਨੀਆਂ ਦੇ ਨਕਸ਼ੇ ਤੇ ਹੈ ਤੇ ਉਹਦਾ ਨਾਂ ਹੈ ਹਿੰਦੁਸਤਾਨ।
4: ਸਾਡਾ ਮੁਲਕ ਹਿੰਦੁਸਤਾਨ, ਇਸ ਮੁਲਕ ਨੇ ਕਦੇ ਕਿਸੇ ਗੁਆਂਢੀ ਦੇਸ਼ ਤੇ ਹਮਲਾ ਨਹੀਂ ਕੀਤਾ। ਸਸ਼ਕਤ ਦੇਸ਼ ਹੁੰਦੇ ਹੋਏ ਵੀ ਭਾਰਤ ਸ਼ਾਂਤੀ ਦੀ ਹਾਮੀ ਭਰਦਾ ਹੈ। ਭਾਰਤ ਦੇਸ਼ ਰਿਸ਼ੀਆਂ, ਮੁਨੀਆਂ, ਸੰਤਾਂ, ਗੁਰੂਆਂ ਦੇ ਵਿਚਾਰਾਂ ਨਾਲ ਮਹਿਕਦੇ ਸੱਭਿਆਚਾਰ ਵਾਲਾ ਦੇਸ਼ ਹੈ।
3: ਭਾਰਤ ਦਾ ਸੂਬਾ ਪੰਜਾਬ, ਜੋ ਕਿ ਪੂਰੇ ਦੇਸ਼ ਦਾ ਅੰਨਦਾਤਾ ਹੈ, ਇਸ ਸੂਬੇ ਨੂੰ ਸਮੇਂ ਸਮੇਂ ਤੇ ਗੁਰੂਆਂ ਦੀਆਂ ਸਿੱਖਿਆਵਾਂ ਨੇ ਮਿਲਵਰਤਨ ਤੇ ਸਹਿਯੋਗ ਦੀਆਂ ਭਾਵਨਾਵਾਂ ਨਾਲ ਭਰਪੂਰ ਕੀਤਾ ਹੈ।
4: ਸਾਡੇ ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਨੇ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਸਾਡੇ ਦੇਸ਼ 'ਚ ਵਿਸ਼ਵ ਭਾਈਚਾਰੇ ਨੂੰ ਮੁੱਖ ਰੱਖਦਿਆਂ ਹੀ ਮਾਨਵ ਭਲੇ ਦੀ ਗੱਲ ਨੂੰ ਪੱਕਾ ਕੀਤਾ ਗਿਆ ਹੈ।
3: ਸਾਡੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਇਮਾਨਦਾਰੀ,
4: ਤੀਜੇ ਗੁਰੂ ਅਮਰਦਾਸ ਜੀ ਨੇ ਨਿਮਰਤਾ, ਸਮਾਨਤਾ ਤੇ ਸੇਵਾ,
3: ਚੌਥੇ ਗੁਰੂ ਰਾਮਦਾਸ ਜੀ ਨੇ ਪ੍ਰੇਮ ਤੇ ਸੇਵਾ, ਸਾਡੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਭਾਈਚਾਰਾ ਤੇ ਭਗਤੀ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਅਧਿਆਤਮ ਤੇ ਸੇਵਾ,
4: ਸੱਤਵੇਂ ਗੁਰੂ ਗੁਰੂ ਹਰ ਰਾਏ ਜੀ ਨੇ ਕੁਦਰਤ ਪ੍ਰਤੀ

0: ਗੁਰੂ ਰਾਮਦਾਸ ਜੀ ਦੇ ਦੋ ਹੋਰ ਪੁੱਤਰ ਪ੍ਰਿਥੀ ਚੰਦ ਤੇ ਮਹਾਦੇਵ ਜੀ ਸਨ। ਪ੍ਰਿਥੀ ਚੰਦ ਮਾਇਆ ਧਾਰੀ ਸੀ ਤੇ ਮਹਾਦੇਵ ਜੀ ਉਪਰਾਮ ਸੁਭਾਅ ਦੇ ਸਨ। ਪ੍ਰਿਥੀ ਚੰਦ ਵੱਡਾ ਹੋਣ ਕਾਰਨ ਗੁਰਗੱਦੀ ਤੇ ਆਪਣਾ ਹੱਕ ਸਮਝਦਾ ਸੀ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਯੋਗਤਾ ਤੇ ਜੀਵਨ ਉੱਚਤਾ ਨੂੰ ਵੇਖਦੇ ਸਤੰਬਰ 1581 ਈਸਵੀ ਚ ਉਹਨਾਂ ਨੂੰ ਗੁਰਿਆਈ ਦੀ ਗੱਦੀ ਸੌਂਪ ਦਿੱਤੀ।
1: ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਤੇ ਬੈਠਣ ਉਪਰੰਤ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ। ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ ਦੋਤਾ ਬਾਣੀ ਕਾ ਬਹੁਤਾ ਬਿਲਕੁਲ ਸੱਚ ਸਿੱਧ ਹੋਇਆ।
0: ਆਪ ਜੀ ਦਾ ਸਿੱਖ ਧਰਮ, ਸਿੱਖ ਇਤਿਹਾਸ ਤੇ ਹੋਰ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਹੈ। ਆਪ ਜੀ ਨੇ 1588 ਈਸਵੀ ਚ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ। ਲੋਕਾਂ ਲਈ ਸਾਂਝਾ ਧਰਮ ਸਥਾਨ ਤੇ ਇਸ਼ਨਾਨ ਲਈ ਸਰੋਵਰ ਬਣਵਾਇਆ। ਅੰਮ੍ਰਿਤਸਰ ਵਿੱਚ ਹੀ ਸੰਤੋਖਸਰ ਤੇ ਰਾਮਸਰ ਦੋ ਹੋਰ ਸਰੋਵਰ ਵੀ ਬਣਵਾਏ। ਗੁਰੂ ਸਾਹਿਬ ਨੇ ਤਰਨ ਤਾਰਨ ਨਗਰ ਵੀ ਵਸਾਇਆ। ਤਰਨ ਤਾਰਨ ਦਾ ਸਰੋਵਰ ਆਕਾਰ ਦੇ ਪੱਖ ਤੋਂ ਕਾਫੀ ਵੱਡਾ ਹੈ।
1: ਗੁਰੂ ਅਰਜਨ ਦੇਵ ਜੀ ਦੀ ਹੋਰ ਅਣਮੁੱਲੀ ਦੇਣ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ।
0: ਪਹਿਲੇ ਚਾਰ ਗੁਰੂਆਂ ਦੀ ਬਾਣੀ ਪੋਥੀਆਂ ਦੇ ਰੂਪ ਵਿੱਚ ਸੀ। ਇਹਨਾਂ ਵਿੱਚੋਂ ਕੁਝ ਪੋਥੀਆਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲ ਸਨ।
1: ਕਹਿੰਦੇ ਨੇ ਕਿ ਬਾਬਾ ਬੁੱਢਾ ਜੀ ਪੋਥੀਆਂ ਲੈਣ ਲਈ ਗਏ ਤੇ ਮਾਯੂਸ ਵਾਪਸ ਆ ਗਏ। ਭਾਈ ਗੁਰਦਾਸ ਜੀ ਪੋਥੀਆਂ ਲੈਣ ਗਏ, ਮੋਹਨ ਜੀ ਨੇ ਨਹੀਂ ਦਿੱਤੀਆਂ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੰਗੇ ਪੈਰੀ ਚੱਲ ਕੇ ਗਏ। ਆਪ ਜੀ ਨੇ ਅਕਾਲ ਪੁਰਖ ਦੀ ਉਸਤਤੀ ਕੀਤੀ ਤੇ ਆਖਿਆ,

0: ਪ੍ਰਭੂ ਦੀ ਇਸ ਉਪਮਾ ਨੂੰ ਗੁਰੂ ਸਾਹਿਬ ਦੀ ਮਿੱਠੀ ਆਵਾਜ਼ ਵਿੱਚ ਚੁਬਾਰੇ ਸਮਾਧੀ ਚ ਬੈਠੇ ਮੋਹਨ ਜੀ ਨੇ ਸੁਣਿਆ ਤਾਂ ਉਹਨਾਂ ਦੀ ਅੱਖ ਖੁੱਲੀ। ਮੋਹਨ ਜੀ ਹੇਠਾਂ ਆ ਗਏ। ਚੁਬਾਰਾ ਮੋਹਨ ਜੀ ਦਾ ਅੱਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ। ਆਪ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਅੰਦਰ ਬਿਠਾਇਆ, ਪੋਥੀਆਂ ਉਹਨਾਂ ਦੇ ਹਵਾਲੇ ਕੀਤੀਆਂ ਤੇ ਗੁਰੂ ਅਰਜਨ ਸਾਹਿਬ ਪੋਥੀਆਂ ਨੂੰ ਸਿਰ ਉੱਤੇ ਰੱਖ ਕੇ ਅੰਮ੍ਰਿਤਸਰ ਵਾਪਸ ਆਏ। ਰਾਮਸਰ ਵਿੱਚ ਬੈਠ ਕੇ ਆਪ ਜੀ ਨੇ ਜਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਆਰੰਭ ਕੀਤੀ, ਆਪ ਬੋਲਦੇ ਗਏ ਤੇ ਭਾਈ ਗੁਰਦਾਸ ਜੀ ਲਿਖਦੇ ਗਏ।
1: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5,894 ਸ਼ਬਦਾਂ ਵਿੱਚੋਂ 2,218 ਸ਼ਬਦ ਆਪ ਜੀ ਦੀ ਰਚਨਾ ਨੇ।
0: ਧੰਨ ਗੁਰੂ ਪੰਜਵੇਂ ਪਾਤਸ਼ਾਹ ਦੀ ਬਾਣੀ ਸਰਬ ਸਾਂਝੀ ਵਾਲਤਾ, ਪ੍ਰੇਮ, ਹਲੀਮੀ ਤੇ ਅਧਿਆਤਮਕ ਬਲ ਦਾ ਅਦੁੱਤੀ ਖਜ਼ਾਨਾ ਹੈ। ਉਹਨਾਂ ਦੀ ਬਾਣੀ ਮਨੁੱਖ ਨੂੰ ਅੰਦਰੂਨੀ ਸ਼ਕਤੀ ਨਾਲ ਭਰਪੂਰ ਕਰਦੀ ਹੈ ਤੇ ਸਾਰੇ ਸੰਸਾਰ ਨੂੰ ਇੱਕ ਪਰਮਾਤਮਾ ਦੀ ਸੰਤਾਨ ਮੰਨਣ ਦਾ ਸੰਦੇਸ਼ ਦਿੰਦੀ ਹੈ। ਗੁਰੂ ਜੀ ਨੇ ਜਾਤ ਪਾਤ, ਰੰਗ ਭੇਦ, ਮਜ਼ਬਾਂ ਤੋਂ ਉੱਪਰ ਉੱਠ ਕੇ ਸਾਰੀ ਮਨੁੱਖਤਾ ਨੂੰ ਇੱਕ ਸਮਾਨ ਸਮਝਣ ਦਾ ਸਿਧਾਂਤ ਦਿੱਤਾ।

0: ਗੁਰੂ ਸਾਹਿਬ ਨੇ ਤਸੀਹੇ ਚੱਲ ਕੇ ਵੀ ਇਹ ਸਾਬਤ ਕੀਤਾ ਕਿ ਸੱਚ ਦੀ ਰਾਹ ਤੇ ਚੱਲਦਿਆਂ ਮਾਲਿਕ ਦਾ ਹੁਕਮ ਸਿਰ ਮੱਥੇ ਹੈ।
1: ਸਿੱਖ ਧਰਮ ਵਿੱਚ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੋਈ, ਇਸੇ ਲਈ ਆਪ ਜੀ ਨੂੰ ਸ਼ਹੀਦਾਂ ਦਾ ਸਰਤਾਜ, ਕੁਰਬਾਨੀ ਦੇ ਬਾਨੀ, ਸ਼ਾਂਤੀ ਦੇ ਪੁੰਜ ਤੇ ਗਿਆਨ ਦੇ ਸਾਗਰ ਕਿਹਾ ਜਾਂਦਾ ਹੈ।
0: ਇਹ ਸ਼ਹੀਦੀ ਸਾਕਾ ਵਿਕਰਮ ਸੰਮਤ ਅਨੁਸਾਰ ਜੇਠ ਸੁਦੀ 4 ਨੂੰ ਲਾਹੌਰ ਵਿਖੇ ਵਾਪਰਿਆ। ਉਹਨਾਂ ਨੇ ਅੰਤਿਮ ਸਮੇਂ ਤੱਕ ਰਾਵੀ ਨਦੀ ਦੇ ਕਿਨਾਰੇ ਸ਼ਾਂਤ ਚਿੱਤ ਰਹਿ ਕੇ ਨਾਮ ਸਿਮਰਨ ਕੀਤਾ। ਇਸ ਤੋਂ ਬਾਅਦ ਸਿੱਖ ਜਗਤ ਵਿੱਚ ਸ਼ਹੀਦੀ ਦੀ ਪਰੰਪਰਾ ਚੱਲੀ। ਆਪ ਜੀ ਸ਼ਾਂਤੀ ਤੇ ਸਬਰ ਦੀ ਮੂਰਤੀ, ਗਿਆਨ ਦੇ ਸਾਗਰ, ਸੇਵਾ ਸਿਮਰਨ ਦੀ ਦਾਤ ਵੰਡਦਿਆਂ, ਸ਼ੁਕਰਾਨਾ ਕਰਦਿਆਂ ਪ੍ਰਭੂ ਵਿੱਚ ਲੀਨ ਹੋ ਗਏ।

0: ਸਕੱਤਰ ਸਿੰਘ, ਤਬਲਾ ਵਾਦਕ ਸਨ ਭਾਈ ਰਮਨਜੋਤ ਸਿੰਘ, ਦੂਜਾ ਰਾਗੀ ਜਥਾ ਭਾਈ ਲਵਪ੍ਰੀਤ ਸਿੰਘ ਅਤੇ ਰਾਗੀ ਜਥਾ ਉਹਨਾਂ ਨਾਲ ਸੰਗਤ ਕਰ ਰਹੇ ਸਨ ਭਾਈ ਮਨਜੀਤ ਸਿੰਘ ਅਤੇ ਤਬਲਾ ਵਾਦਕ ਸਨ ਭਾਈ ਅਮਨਦੀਪ ਸਿੰਘ। ਐਡੀਟਿੰਗ ਰਿਨੀ ਸ਼ਰਮਾ ਅਤੇ ਰਾਘਵ ਅਰੋੜਾ। ਵਿਸ਼ੇਸ਼ ਸਹਿਯੋਗ ਅਰਜਨ ਕੁਮਾਰ ਅਤੇ ਰਾਹੁਲ ਕੁਮਾਰ। ਤਕਨੀਕੀ ਸਹਿਯੋਗ ਇੰਜੀਨੀਅਰ ਅਵਤਾਰ ਸਿੰਘ ਤੁੰਗਵਾਲੀ। ਇਹ ਸੀ ਆਕਾਸ਼ਵਾਣੀ ਲੁਧਿਆਣਾ ਲਈ ਕਰਮਵੀਰ ਕਰਨ ਦੀ ਵਿਸ਼ੇਸ਼ ਪੇਸ਼ਕਸ਼।
1: ਹੁਣ ਤੁਸੀਂ ਆਕਾਸ਼ਵਾਣੀ ਲੁਧਿਆਣਾ ਵੱਲੋਂ ਤਿਆਰ ਕੀਤਾ ਵਿਸ਼ੇਸ਼ ਰੂਪਕ ਗੁਰੂ ਅਰਜਨ ਦੇਵ ਜੀ ਤੇ ਵਿਸ਼ਵ ਭਾਈਚਾਰੇ ਦਾ ਸੰਕਲਪ ਇਹ ਸੁਣ ਰਹੇ ਸੀ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਦਾ ਪ੍ਰਸਾਰਣ ਨਾਲੋ ਨਾਲ ਕੀਤਾ ਗਿਆ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ।
3: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
2: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
4: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰਸਾਰਣ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 10:30 ਦਾ ਹੋ ਰਿਹਾ ਤੇ ਹੁਣ ਪੇਸ਼ ਕਰਾਂਗੇ ਤੁਹਾਡੇ ਲਈ ਪ੍ਰੋਗਰਾਮ ਸੁਖਨ ਦੇ ਵਾਰਿਸ। ਪ੍ਰੋਗਰਾਮ ਸੁਖਨ ਦੇ ਵਾਰਿਸ ਸੁਣਨ ਆਏ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ, ਆਦਾਬ ਤੇ ਸਤਿ ਸ਼੍ਰੀ ਅਕਾਲ। ਅੱਜ ਇਸ ਪ੍ਰੋਗਰਾਮ ਦੇ ਤਹਿਤ ਤੁਹਾਡੀ ਅਸੀਂ ਮੁਲਾਕਾਤ ਕਰਵਾਵਾਂਗੇ ਅਮਰਜੀਤ ਸਿੰਘ ਜੀ ਦੇ ਨਾਲ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਗੁਰਦੀਪ ਗਿੱਲ। ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਅੱਜ ਇਸ ਦਾ ਤੁਸੀਂ ਭਾਗ ਦੂਜਾ ਸੁਣੋਗੇ ਤੇ ਸੁਣਦੇ ਹਾਂ ਪ੍ਰੋਗਰਾਮ ਸੁਖਨ ਵਾਰਿਸ ਦੇ ਤਹਿਤ ਅਮਰਜੀਤ ਸਿੰਘ ਜੀਤ ਜੀ ਦੇ ਨਾਲ ਗੱਲਬਾਤ।
5: ਸਵਾਗਤ ਹੈ ਦੋਸਤੋ, ਪ੍ਰੋਗਰਾਮ ਸੁਖਨ ਦੇ ਵਾਰਿਸ ਦੇ ਵਿਚ ਮੈਂ ਗੁਰਦੀਪ ਗਿੱਲ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਪਿਛਲੇ ਹਫਤੇ ਤੁਸੀਂ ਗੱਲਬਾਤ ਸੁਣੀ ਅਮਰਜੀਤ ਸਿੰਘ ਜੀਤ ਸਾਹਿਬ ਹਰਾਂ ਦੇ ਨਾਲ, ਸੋ ਅੱਜ ਵੀ ਅਸੀਂ ਤੁਹਾਡੀ ਮੁਲਾਕਾਤ ਉਹਨਾਂ ਦੇ ਨਾਲ ਕਰਵਾ ਰਹੇ ਹਾਂ। ਜੀਤ ਸਾਹਿਬ, ਤੁਹਾਡਾ ਪ੍ਰੋਗਰਾਮ ਦੇ ਵਿਚ ਇਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ।
6: ਸਤਿ ਸ੍ਰੀ ਅਕਾਲ ਜੀ, ਔਰ ਆਕਾਸ਼ਵਾਣੀ ਬਠਿੰਡਾ ਦੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਅਦਾਬ।
5: ਸਰੋਤਿਓ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜੀਤ ਸਾਹਿਬ ਹਰਾਂ ਦੀ ਕਿਤਾਬ ਜਿਹੜੀ ਪਹਿਲੀ ਆਈ ਸੀ ਗਜ਼ਲ ਸੰਗ੍ਰਹਿ ਸੀ ਚਾਨਣ ਦਾ ਛਿੱਟਾ 2014 ਦੇ ਵਿਚ ਆਈ ਸੀ ਤੇ 2023 ਦੇ ਵਿਚ ਉਨ੍ਹਾਂ ਦੀ ਕਿਤਾਬ ਬਦਲਦੇ ਮੌਸਮਾਂ ਅੰਦਰ ਇਹ ਕਿਤਾਬ ਆਈ ਹੈ ਜਿਹੜੀ ਕਿ ਗਜ਼ਲ ਸੰਗ੍ਰਹਿ, ਬੜੀਆਂ ਹੀ ਸੋਹਣੀਆਂ ਗਜ਼ਲਾਂ ਇਸ ਦੇ ਵਿਚ ਨੇ ਤੇ ਪਿਛਲੇ ਦਿਨਾਂ ਦੇ ਵਿਚ ਉਹ ਕੈਨੇਡਾ ਦੇ ਵਿਚ ਜਾ ਕੇ ਆਏ ਆ, ਉਥੋਂ ਦੇ ਸਫ਼ਰ ਬਾਰੇ ਅਸੀਂ ਗੱਲ ਕਰਾਂਗੇ ਤੇ ਨਵੀਆਂ ਜਿਹੜੀਆਂ ਰਚਨਾਵਾਂ ਉਨ੍ਹਾਂ ਦੀਆਂ ਆਈਆਂ ਨੇ ਉਨ੍ਹਾਂ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਉਨ੍ਹਾਂ ਬਾਰੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗੀ ਕਿ ਉਨ੍ਹਾਂ ਦੀ ਮੁੱਢਲੀ ਜਿਹੜੀ ਪੜ੍ਹਾਈ ਆ ਉਹ ਰਾਮਾ ਮੰਡੀ ਤੋਂ ਹੋਈ ਹੈ, ਉਚੇਰੀ ਸਿੱਖਿਆ ਗੌਰਮੈਂਟ ਰਜਿੰਦਰਾ ਕਾਲਜ ਬਠਿੰਡਾ ਤੋਂ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ ਤੇ ਕਿੱਤਾ ਮੁਖੀ ਸਿੱਖਿਆ ਜਿਹੜੀ ਗੌਰਮੈਂਟ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਤੋਂ ਹਾਸਲ ਕੀਤੀ। ਅਮਰਜੀਤ ਜੀਤ ਸਾਹਿਬ ਨੇ ਸਿਹਤ ਵਿਭਾਗ ਦੇ ਵਿਚ 35 ਸਾਲ ਸਰਵਿਸ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਚੁੱਕੇ ਨੇ ਜੋ ਕਿ ਫਾਰਮੇਸੀ ਅਫਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਨੇ। ਜੀਤ ਸਾਹਿਬ, ਤੁਹਾਡਾ ਕੈਨੇਡਾ ਜਾਣ ਦਾ ਸਬੱਬ ਕਿਵੇਂ ਬਣਦਾ?
6: ਇਹ ਨਾ ਮਤਲਬ ਕਿ ਤੁਹਾਨੂੰ ਮੈਂ ਦੱਸਾਂ, ਇਹ ਮਜਬੂਰੀਆਂ ਬਣਦੀ
5: ਜੀ
6: ਤੇ ਬੱਚਿਆਂ ਕਰਕੇ ਜਾਣਾ ਪੈਂਦਾ ਗਾ। ਇਸ ਤਰ੍ਹਾਂ ਨੀ ਹੈ ਮੈਂ ਸਪੈਸ਼ਲੀ ਕੋਈ ਇਸ ਤਰ੍ਹਾਂ ਦਾ ਟੂਰ ਕੀਤਾ ਹੋਵੇ, ਜਦੋਂ ਵੀ ਮੈਂ ਗਿਆ ਗਾ ਉੱਥੇ ਤਾਂ ਜਦੋਂ ਬੱਚੇ ਆਵਾਜ਼ ਮਾਰਦੇ ਆ ਤਾਂ ਉਹ ਜਾਣਾ ਹੀ ਪੈਂਦਾ ਗਾ। ਪਰ ਮੇਰੀ ਖੁਸ਼ਕਿਸਮਤੀ ਇਹ ਹੈ ਵੀ ਅੱਗੋਂ ਇਹ ਜਿਹੜਾ ਮੇਰਾ ਸਾਥ ਬਣ ਜਾਂਦਾ ਗਾ ਉਹ ਸਹਿਜ ਸੁਭਾਵ ਨਾਲ ਬਣ ਜਾਂਦਾ। ਜਿਸ ਤਰ੍ਹਾਂ ਕੋਈ ਪਰਦੇਸੀ ਜਾਂਦਾ ਨਾ, ਕੋਈ ਜੇ ਸਿੱਖ ਜਾਵੇ ਬਾਹਰ ਕਿਸੇ ਦੂਜੇ ਨਗਰ ਚ, ਉਹ ਪਹਿਲਾਂ ਗੁਰਦੁਆਰਾ ਭਾਲਦਾ। ਇਸ ਤਰ੍ਹਾਂ ਜਦੋਂ ਕੋਈ ਸ਼ਾਇਰ ਜਾਂਦਾ, ਲੇਖਕ ਜਾਂਦਾ ਗਾ ਬਾਹਰ, ਉਹ ਪਹਿਲਾਂ ਪੁੱਛਦਾ ਵੀ ਇੱਥੇ ਕਿਹੜੀ ਸਹਿਜ ਸਭਾ ਗਈ। ਤੇ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਵੀ ਜਿੰਨੇ ਵਾਰੀ ਮੈਂ ਗਿਆ ਗਾ ਬਾਹਰ ਤੇ ਮੇਰਾ ਸਹਿਤ ਸੁਭਾਵ ਨਾਲ ਵਾਹ ਪੈਂਦਾ ਰਿਹਾ ਤੇ ਮੈਨੂੰ ਕਦੇ ਵੀ ਇਕੱਲਤਾ ਨਹੀਂ ਉੱਥੇ ਮਹਿਸੂਸ ਹੋਈ। ਵੱਡੀ ਗੱਲ ਇਹ ਹੈਗੀ ਬੇਸਿਕਲੀ ਮੈਂ ਜਿਹੜੇ ਜਾਣਾ ਹੁੰਦਾ ਮਜਬੂਰੀ, ਬਸ ਕੋਈ ਪਰਿਵਾਰਕ ਮਜਬੂਰੀਆਂ ਹੁੰਦੀਆਂ ਬੰਦਾ ਜਾਂਦਾ ਗਾ ਹਨਾ
5: ਜੀ। ਕਿਸੇ ਨਵੇਂ ਲੇਖਕ ਨੇ ਉੱਥੋਂ ਦੀਆਂ ਸਾਹਿਤ ਸਭਾਵਾਂ ਨਾਲ ਜੁੜਨਾ ਹੋਵੇ ਤਾਂ ਕੀ ਤਰੀਕੇ ਨੇ, ਕਿਸ ਤਰ੍ਹਾਂ ਦੇ ਰਾਹ ਨੇ?
6: ਦੇਖੋ ਨਵੇਂ ਲੇਖਕ ਨੇ ਬੇਸਿਕਲੀ ਤਾਂ ਸਾਡੀਆਂ ਸਹਿਤ ਸਭਾਵਾਂ ਆਪ ਹੀ ਇਨਵਾਈਟ ਕਰਦੀਆਂ ਰਹਿੰਦੀਆਂ। ਅੱਜ ਕੱਲ੍ਹ ਸੋਸ਼ਲ

0: ਮੀਡੀਆ ਹੈਗਾ
1: ਜੀ,
0: ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਤੇ ਹੋਰ, ਮਤਲਬ ਕਿ ਸਾਰੀਆਂ ਸਹਿਜ ਸਭਾਵਾਂ ਬਾਰੇ ਜਿਹੜੇ ਬੱਚਿਆਂ ਨੂੰ ਇੰਟਰਸਟ ਹੁੰਦਾ ਨਾ ਨਵੇਂ ਲੇਖਕਾਂ ਨੂੰ ਜੁੜਨ ਦਾ, ਉਹ ਕੋਈ ਬਹੁਤਾ ਔਖੀ ਗੱਲ ਨਹੀਂ ਹੈ। ਦੂਸਰੀ ਗੱਲ ਇਹ ਹੈ, ਸਹਿਤ ਸਭਾਵਾਂ ਵੱਲੋਂ ਕਿਸੇ ਨੂੰ ਨਾਂ ਤਾਂ ਕੀਤੀ ਨਹੀਂ ਜਾਂਦੀ ਹੈ ਵੀ ਆਓ ਜੁੜੋ, ਉਹਨਾਂ ਦਾ ਮਕਸਦ ਹੀ ਇਹ ਹੁੰਦਾ ਕਿ ਸਹਿਤ ਸਭਾਵਾਂ ਇੱਕ ਨਾ ਨਵੇਂ ਲੇਖਕਾਂ ਵਾਸਤੇ ਸਕੂਲ ਦਾ ਜਿਵੇਂ ਕਹਿੰਦੇ ਪਾਠਸ਼ਾਲਾ ਦਾ ਕੰਮ ਕਰਦੀਆਂ
1: ਜੀ,
0: ਤੇ ਉਹਨਾਂ ਦੀ ਆਪਣੀ ਇੱਛਾ ਹੁੰਦੀ ਹੈ, ਉਹ ਇੱਕ ਮਿਸ਼ਨ ਲੈ ਕੇ ਤੁਰੀਆਂ ਹੁੰਦੀਆਂ। ਸਹਿਤ ਸਭਾਵਾਂ ਇਸ ਤਰ੍ਹਾਂ ਨਹੀਂ ਬਣ ਜਾਂਦੀਆਂ ਵੀ ਕੋਈ ਸ਼ੌਂਕ ਜਾਂ ਕੋਈ ਉਹਨਾਂ ਦਾ ਉਹਦੇ 'ਚ ਹੋਵੇ, ਉਹ ਉਹਨਾਂ ਦਾ ਮਕਸਦ ਹੁੰਦਾ ਇੱਕ ਵੀ ਸਾਹਿਤ ਨਾਲ ਉਹ ਕਮਿਟਮੈਂਟ ਹੁੰਦੀ ਹੈ, ਸਾਹਿਤ ਨਾਲ ਪ੍ਰਤੀਬੱਧ ਹੁੰਦੀਆਂ ਉਹ, ਤੇ ਕੋਈ ਔਖਾ ਨਹੀਂ ਹੁੰਦਾ ਗਾ ਜੇ ਕਿਸੇ ਨੇ ਜੁੜਨਾ ਹੈ। ਤੇ ਉਹਦੇ ਵਿੱਚ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਵੀ ਕਿੰਨੇ ਕਿੰਨੇ ਸਾਲ ਲੋਕ ਨਵੇਂ ਲੇਖਕ ਜੁੜੇ ਰਹਿੰਦੇ ਆ, ਕੋਈ ਉਹਨਾਂ ਦਾ ਕੁਛ ਸਪੈਸ਼ਲ ਫੰਡ ਨਹੀਂ ਹੁੰਦਾ, ਕੋਈ ਹੋਰ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੁੰਦੀ ਗੀ, ਜੁੜੇ ਰਹਿੰਦੇ ਜੁੜੇ ਆ ਬਸ। ਉਹ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਆ ਵੀ ਚਲੋ ਸਾਡੇ ਨਵੇਂ ਬੱਚੇ ਜੁੜੇ ਹੈਗੇ। ਸਾਹਿਤ ਪ੍ਰਤੀ ਕੋਈ ਨਾ ਕੋਈ ਚੇਤਨਾ ਗਾਹਾਂ ਵੱਧਦੀ ਰਹਿੰਦੀ ਇਸ ਤਰ੍ਹਾਂ, ਹੈ ਨਾ।
1: ਤੇ ਉੱਥੋਂ ਦੀਆਂ ਸਾਹਿਤ ਸਭਾਵਾਂ ਦੇ ਵਿੱਚ ਤੁਸੀਂ ਗਏ ਤੇ ਕਿਹੜੇ ਕਿਹੜੇ ਲੇਖਕਾਂ ਦੇ ਨਾਲ ਤੁਹਾਡੀਆਂ ਮਿਲਣੀਆਂ ਹੋਈਆਂ ਤੇ ਕਿਸ ਤਰ੍ਹਾਂ ਦੀਆਂ ਰਹੀਆਂ ਉਹ ਮਿਲਣੀਆਂ ਤੁਹਾਡੀਆਂ?
0: ਹਾਂ, ਪੰਜਾਬੀ ਕਲਮ ਕੇਂਦਰ ਮੌਂਟਰੀਅਲ, ਉੱਥੋਂ ਦੇ ਸਾਡੇ ਜਿਹੜੇ ਮੁੱਖ ਕਰਤਾ ਧਰਤਾ ਹਰਜਿੰਦਰ ਸਿੰਘ ਪੱਤੜ ਹੋਣੀ
1: ਜੀ,
0: ਔਰ ਉਹਨਾਂ ਦੇ ਨਾਲ ਸਾਡੇ ਜਿਹੜੇ ਉਹਨਾਂ ਦੇ ਦੂਸਰੇ ਸਾਥੀ ਨੇ, ਔਰ ਬਹੁਤ ਵਧੀਆ ਉਹਨਾਂ ਦਾ ਰਿਹਾ ਵਰਤਾਓ, ਸਾਡੇ ਨਾਲ ਵਰਤਾਓ ਹੀ ਨਹੀਂ ਰਿਹਾ, ਉਹਨਾਂ ਦੀ ਆਓ ਭਗਤ ਕੀਤੀ ਬਹੁਤ ਵਧੀਆ ਰਹੀ। ਔਰ ਇਹਦੇ ਨਾਲ ਹੀ ਸਾਡਾ ਜਿਹੜਾ ਅਦਬੀ ਚਿਹਰਾ ਕੌਰਨਵਾਲ
1: ਜੀ,
0: ਉੱਥੋਂ ਦੇ ਪ੍ਰਧਾਨ ਨੇ ਸੁਹੇਬ ਸਾਦਕ
1: ਜੀ,
0: ਉਹ ਲੈਂਦੇ ਪੰਜਾਬ ਤੋਂ ਹੈ। ਇਸ ਤਰ੍ਹਾਂ ਹੀ ਹੈਗਾ, ਮਤਲਬ ਕਿ ਮੌਂਟਰੀਅਲ ਦੇ ਵਿੱਚ ਵੀ ਤਿੰਨ ਸਹਿਤ ਸਭਾਵਾਂ ਬਣੀਆਂ ਹੋਈਆਂ ਹੈਗੀਆਂ ਅਤੇ ਵਧੀਆ ਪ੍ਰੋਗਰਾਮ ਜਿਹੜੇ ਉਹਨਾਂ ਦੇ ਉਹ ਕਰਦੇ ਹੈਗੇ, ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਜੁੜ ਕੇ
1: ਜੀ। ਤੇ ਜੀਤ ਸਾਹਿਬ, ਤੁਸੀਂ ਗੱਲ ਕੀਤੀ ਕਿ ਜਿਹੜੇ ਬਾਹਰ ਰਹਿੰਦੇ ਪੰਜਾਬੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਹਿਜ਼ਰ ਹੈ, ਉਸ ਹਿਜ਼ਰ ਕਰਕੇ ਉਹ ਬਹੁਤ ਸੋਹਣੀ ਕਵਿਤਾ ਲਿਖ ਲੈਂਦੇ ਆ, ਤੇ ਉੱਥੋਂ ਦੇ ਲੋਕ ਹੈ ਜਿਹੜੇ ਉਹ ਕਵਿਤਾ ਲਿਖਦੇ ਆ ਆਪਦੇ ਪਿਛੋਕੜ ਦੇ ਹਿਜ਼ਰ ਨੂੰ ਲੈ ਕੇ, ਹਨਾ। ਤੁਸੀਂ ਆਪਣੀ ਕਵਿਤਾ ਲੈ ਕੇ ਗਏ ਹੋ ਪੰਜਾਬ ਦਾ ਸਮਾਜਿਕ ਤਾਣਾ ਬਾਣਾ, ਆਪਣੇ ਇਧਰਲੇ ਕਵੀਆਂ ਦੀਆਂ ਲਿਖਤਾਂ ਦੇ ਵਿੱਚ ਆਮ ਦੇਖਣ ਨੂੰ ਮਿਲਦਾ, ਤਾਂ ਉਹ ਉਸ ਤਰ੍ਹਾਂ ਦੀ ਕਵਿਤਾ ਸੁਣਨਾ ਪਸੰਦ ਕਰਦੇ ਆ ਜਾਂ ਫਿਰ ਉੱਥੋਂ ਦੇ ਲੋਕਾਂ ਬਾਰੇ, ਅਸੀਂ ਉੱਥੋਂ ਦੇ ਜੋ ਵੀ ਉਹਨਾਂ ਦਾ ਸੰਘਰਸ਼ ਚੱਲ ਰਹੀ ਹੈ ਜ਼ਿੰਦਗੀ ਪ੍ਰਤੀ, ਉੱਥੋਂ ਬਾਰੇ ਸੁਣਨਾ ਪਸੰਦ ਕਰਦੇ ਆ ਜਾਂ ਫਿਰ ਇੱਥੋਂ ਦੀ ਜ਼ਿੰਦਗੀ ਬਾਰੇ?
0: ਇਹ ਕਿਸ ਤਰ੍ਹਾਂ ਦਾ ਸਵਾਲ ਹੈ? ਦੇਖੋ, ਜਿਹੜਾ ਸੰਘਰਸ਼ ਹੈ ਨਾ, ਸੰਘਰਸ਼ ਤਾਂ ਬੇਸ਼ੱਕ ਇੱਥੇ ਵੀ ਹੈ ਤੇ ਬੇਸ਼ੱਕ ਉੱਥੇ ਵੀ ਹੈ
1: ਜੀ,
0: ਉਹ ਤਾਂ ਸੰਘਰਸ਼ ਦਾ ਤਾਂ ਰੂਪ ਇੱਕੋ ਹੀ ਹੁੰਦਾ ਗਾ
1: ਜੀ,
0: ਇਹ ਕੋਈ ਵਾਲਾ ਫਰਕ ਨਹੀਂ ਹੁੰਦਾ ਗਾ। ਇਹ ਠੀਕ ਹੈ ਵੀ ਜਦੋਂ ਅਸੀਂ ਇੱਥੇ ਹੈਗੇ, ਇੱਥੇ ਦਾ ਥੋੜੇ ਸੱਭਿਆਚਾਰਕ ਤੌਰ ਤੇ ਫਰਕ ਹੈਗਾ, ਪਰ ਉਸ ਤਰ੍ਹਾਂ ਨਹੀਂ ਕੋਈ ਬਹੁਤਾ ਫਰਕ ਵੀ ਸੰਘਰਸ਼ ਦੇ ਵਿੱਚ ਕੋਈ ਜ਼ਿਆਦਾ ਉਹ ਨਹੀਂ ਗੱਲ ਹੈਗੀ। ਤੇ ਜਿਹੜੀਆਂ ਕਵਿਤਾਵਾਂ ਤਾਂ ਉਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਅਸੀਂ ਇੱਥੇ ਰਚਦੇ ਹਾਂ, ਉਸ ਤਰ੍ਹਾਂ ਦੇ ਉਹ ਉੱਥੇ ਰਚੀ ਜਾਂਦੇ ਹੈਗੇ, ਥੋੜਾ 19-21 ਦਾ ਫਰਕ ਹੋ ਸਕਦਾ ਗਾ, ਹੈ ਨਾ
1: ਜੀ,
0: ਪਰ ਕੋਈ ਬਹੁਤਾ ਫਰਕ ਨਹੀਂ ਹੈ। ਬੇਸਿਕਲੀ ਜਿਹੜੀ ਕਵਿਤਾ ਜਿਹੜੀ ਗਜ਼ਲ ਹੈ, ਹੁਣ ਗਜ਼ਲ ਦਾ ਤਾਂ ਮੂਲ ਹੀ ਰੂਪ ਹੀ ਜਿਹੜਾ ਮੂਲ ਵਿਸ਼ਾ ਹੀ ਪਿਆਰ ਹੁੰਦਾ ਹੈਗਾ, ਮਤਲਬ ਕਿ ਪਿਆਰ ਮੁਹੱਬਤ ਇਸ ਤਰ੍ਹਾਂ, ਤੇ ਕਵਿਤਾ ਵੀ ਜਿਹੜੀ ਰੂਹ ਨੂੰ ਸਕੂਨ ਦਿੰਦੀ ਹੈਗੀ ਉਹੀ ਅਸਲ ਕਵਿਤਾ ਗਿਣੀ ਜਾਂਦੀ ਹੈਗੀ, ਤੇ ਉਸ ਤਰ੍ਹਾਂ ਦਾ ਹੀ ਜਿਹੜਾ ਇਹਦੇ ਵਿੱਚ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਿਆ ਹੈ
1: ਜੀ।
0: ਹਾਂਜੀ,
1: ਤੇ ਤੁਹਾਡੇ ਬਾਰੇ ਲਿਖਿਆ ਵੀ ਜਾਂਦਾ ਕਿ ਅਮਰਜੀਤ ਗਜ਼ਲ ਦੇ ਵਿਧੀ ਵਿਧਾਨ ਬਾਰੇ ਪੂਰੀ ਜਾਣਕਾਰੀ ਰੱਖਦਾ।
0: ਦੇਖੋ, ਜਿਹੜੀ ਗਜ਼ਲ ਦੀ ਵਿਧੀ ਵਿਧਾਨ ਦੀ ਗੱਲ ਹੈ, ਇੱਕ ਤਾਂ ਸਾਨੂੰ ਮੁੱਢਲੇ ਰੂਪ ਚ ਸਮਝਣੀ ਪਊ ਗੱਲ ਵੀ ਗਜ਼ਲ ਦਾ ਅਰਥ ਇਹ ਹੈ ਵੀ ਤੁਸੀਂ ਪਿਆਰ ਮੁਹੱਬਤ ਨਾਲ ਜ਼ਿੰਦਗੀ ਜਿਉਣੀ ਹੈਗੀ, ਔਰ ਪਿਆਰ ਮੁਹੱਬਤ ਦੀ ਗੱਲ ਕਰ
1: ਜੀ,
0: ਬੜੀ ਕਲੀਅਰ ਗੱਲ ਹੈ। ਔਰ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਵੀ ਇਹਦਾ ਜਿਹੜਾ ਵਿਧਾਨ ਕੀ ਹੈਗਾ, ਦੇਖੋ ਜਿਹੇ ਜਿਹਾ ਤੁਹਾਡੇ ਕੋਲ ਮਟੀਰੀਅਲ ਹੈਗਾ, ਉਹ ਮਟੀਰੀਅਲ ਨੂੰ ਤੁਸੀਂ ਜਦੋਂ ਜਿਹੇ ਜਿਹੇ ਬਰਤਨ ਚ ਪਾਉਣੇ ਹੋਗੇ ਉਹੀ ਸ਼ੇਪ ਲਊਗਾ ਉਹ
1: ਜੀ,
0: ਔਰ ਜਿਸ ਤਰ੍ਹਾਂ ਤੁਸੀਂ ਸ਼ੇਪ ਦੇਣੀ ਚਾਹੁੰਦੇ ਹੋ, ਜਿਹੜੇ ਵਾਧੂ ਘਾਟੂ ਜਿਹੜੀ ਚੀਜ਼ ਆ ਉਹਦੇ ਚ ਪਦਾਰਥ ਦਾ ਤੁਹਾਡਾ ਉਹ ਨਿਕਲ ਜਾਣਾ ਹੈਗਾ, ਹਨਾ। ਇਹੀ ਸਿਸਟਮ ਗਜ਼ਲ ਦਾ ਹੈਗਾ, ਜਦੋਂ ਤੁਸੀਂ ਗਜ਼ਲ ਲਿਖਦੇ ਹੋ ਤਾਂ ਤੁਹਾਨੂੰ ਇਹ ਪੱਕਾ ਪਤਾ ਹੁੰਦਾ ਵੀ ਇਹ ਸੈਂਚੇ ਦੇ ਵਿੱਚ ਜਿਹੜੇ ਮੇਰੇ ਸ਼ਬਦ ਹੈ, ਮੇਰੇ ਵਿਚਾਰ ਹੈ, ਇਹਦੇ ਵਿੱਚ ਫਿੱਟ ਆ ਜਾਣਗੇ ਇਸ ਬੰਤਰ ਦੇ ਵਿੱਚ, ਇੱਕ ਕੋਈ ਹੋਰ ਸਪੈਸ਼ਲ ਨਹੀਂ ਹੈ ਇਹਦਾ, ਮਤਲਬ ਕਿ ਇਹੀ ਹੁੰਦਾ ਵੀ ਜਿਹੜੇ ਤੁਹਾਡੇ ਵਿਚਾਰਧਾਰਾ ਹੈਗੀ, ਤੁਹਾਡੀ ਸੋਚ ਹੈ, ਔਰ ਤੁਹਾਡੇ ਜਿਹੜੇ ਸ਼ਬਦ ਹੈਗਾ ਉਹ ਸੋਚ ਨੂੰ ਪ੍ਰਗਟ ਕਰਦੇ ਸ਼ਬਦ ਹੈਗੇ ਉਸ ਗਜ਼ਲ ਦੇ ਸੈਂਚੇ ਦੇ ਵਿੱਚ ਫਿੱਟ ਆਉਣ, ਇਹੀ ਇਹਦਾ ਵਿਧੀ ਵਿਧਾਨ ਹੈਗਾ। ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਇਹਦੇ ਵਿੱਚ ਹੈ ਵੀ ਸ਼ਬਦ ਉਸ ਤਰ੍ਹਾਂ ਦੇ ਸ਼ਬਦ ਨਹੀਂ ਵਰਤਣੇ ਜਿਹੜੇ ਕਿਸੇ ਨੂੰ ਪਿੰਚ ਕਰਨ, ਇਹਨੂੰ ਅਸੀਂ ਨਾ ਉਹ ਕੁਝ ਸ਼ਬਦ ਇਹੋ ਜਿਹੇ ਆ ਜਿਹੜੇ ਕਿ ਗਜ਼ਲ ਦੇ ਵਿੱਚ ਮਨਾਹੀ ਹੈ, ਉਹ ਅਸੀਂ ਵਰਤ ਹੀ ਨਹੀਂ ਸਕਦੇ
1: ਜੀ।
0: ਤੇ ਸਾਡੇ ਉਸਤਾਦ ਵੀ

0: ਉਹ ਜਿਹੜੇ ਉਸਤਾਦ ਲੋਕ ਨਾ ਦੇਖ ਰਹੇ ਹੁੰਦੇ ਆ ਉਹ ਬੰਦਾ ਕੀ ਲਿਖੀ ਜਾਂਦਾ ਗਾ, ਕਈ ਵਾਰੀ ਉਹ ਥੋੜਾ ਜਿਹਾ ਸਖਤ ਵੀ ਹੁੰਦੇ ਇਸ ਪ੍ਰਤੀ ਵੀ ਤੁਸੀਂ ਜਿਹੜੀ ਸ਼ਬਦ ਦੀ ਚੋਣ ਕਰਨੀ ਹੈ ਬੜਾ ਸੋਚ ਸਮਝ ਕੇ ਕਰਨੀ।
1: ਜੀ
0: ਜਿਸ ਤਰ੍ਹਾਂ ਕਿ ਪਿਛਲੇ ਵਾਰੀ ਤੁਹਾਨੂੰ ਮੈਂ ਸ਼ਾਇਦ ਦੱਸਿਆ ਵੀ ਸੀਗਾ ਵੀ ਇੱਕ ਮੇਰੀ ਗਜ਼ਲ ਪੂਰੀ ਦੀ ਪੂਰੀ ਪਾੜ ਕੇ ਛੱਡਤੀ ਸੀਗੀ ਜਨਕ ਰਾਜਨ ਕੋਲਾਂ ਨੇ, ਬਈ ਆਹ ਸ਼ਬਦ ਤੁਸੀਂ ਕਿਸੇ ਲੜਕੀ ਵਾਸਤੇ ਹਸੀਨਾ ਸ਼ਬਦ ਕਿਵੇਂ ਵਰਤਿਆ ਗਾ, ਉਹ ਇੰਨਾ ਗੁੱਸੇ ਹੋ ਗਏ ਸੀ ਉਹ ਕਹਿੰਦੇ ਚੱਕ ਵੀ ਪਾੜ ਕੇ ਪ੍ਰੰਸ। ਇਹਦਾ ਮਤਲਬ ਇਹ ਹੁੰਦਾ ਹੈਗਾ ਵੀ ਤੁਹਾਨੂੰ ਸ਼ਬਦ ਦੀ ਚੋਣ ਵੀ ਪ੍ਰੋਪਰ ਕਰਨੀ ਪਊਗੀ ਔਰ ਤੁਹਾਨੂੰ ਉਹਦੇ ਵਿੱਚ ਜਿਹੜਾ ਗਜ਼ਲ ਦਾ ਬਣਤਰ ਸਟਰਕਚਰ ਹੈਗਾ ਉਹਦੇ ਵਿੱਚ ਰਹਿ ਕੇ ਆਪਣੇ ਸ਼ਬਦਾਂ ਨੂੰ ਆਪਣੇ ਵਿਚਾਰਾਂ ਨੂੰ ਆਪਣੇ ਸ਼ਬਦਾਂ ਚ ਉਵੇਂ ਢਾਲਣਾ।
1: ਜੀ ਜੀ ਕਿਆ ਬਾਤ ਹੈ, ਬਹੁਤ ਖੂਬ। ਤੇ ਜੀਤ ਸਾਹਿਬ, ਅਸੀਂ ਜਾਂਦੇ ਜਾਂਦੇ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਕਿਸ ਤਰ੍ਹਾਂ ਦਾ ਸਾਹਿਤ ਹੈ ਅੱਜ ਕੱਲ ਦੇ ਬੱਚੇ ਪੜ੍ਹਨ, ਉਹ ਕਿਸ ਤਰ੍ਹਾਂ ਦਾ ਸਾਹਿਤ ਸੁਣਨ, ਤੇ ਬਹੁਤ ਸਾਰਾ ਕੁਝ ਅੱਜ ਕੱਲ ਸੋਸ਼ਲ ਮੀਡੀਆ ਤੇ ਆ ਰਿਹਾ, ਲਿਖਤਾਂ ਕੁਝ ਅਜਿਹੀਆਂ ਆ ਰਹੀਆਂ ਜਿਨ੍ਹਾਂ ਨੇ ਕੋਈ ਉਸਤਾਦ ਵੀ ਨਹੀਂ ਧਾਰਿਆ ਹੁੰਦਾ ਤੇ ਬਹੁਤਾ ਸਾਹਿਤ ਪੜ੍ਹਿਆ ਵੀ ਨਹੀਂ ਹੁੰਦਾ, ਤੇ ਉਹਨਾਂ ਨੂੰ ਗਜ਼ਲ ਦੀਆਂ ਮਰਿਆਦਾਵਾਂ ਬਾਰੇ ਪਤਾ ਵੀ ਨਹੀਂ ਹੁੰਦਾ, ਕਵਿਤਾ ਦੀ ਮਰਿਆਦਾ ਬਾਰੇ ਪਤਾ ਵੀ ਨਹੀਂ ਹੁੰਦਾ, ਤਾਂ ਉਸ ਤਰ੍ਹਾਂ ਦੇ ਸਾਹਿਤ ਨੂੰ ਕਿਵੇਂ ਉਲਾਂਭੇ ਕਰਕੇ ਵਧੀਆ ਸਾਹਿਤ ਹੈ ਜਿਹੜਾ ਸਾਡੀ ਸੋਚ ਨੂੰ ਵੱਡੀ ਕਰੇ, ਉਸ ਤਰ੍ਹਾਂ ਦਾ ਸਾਹਿਤ ਪੜ੍ਹਨ, ਕੁਝ ਕਿਤਾਬਾਂ ਦੇ ਨਾਮ ਅਸੀਂ ਕਹਾਂਗੇ ਕਿ ਨਾਮ ਲਓ ਤੁਸੀਂ ਤਾਂ ਜੋ ਸਰੋਤੇ ਉਹਨਾਂ ਨੂੰ ਲੈ ਕੇ ਪੜ੍ਹ ਸਕਣ।
0: ਸਾਹਿਤ ਜੋ ਰਚਿਆ ਜਾ ਰਿਹਾ ਹੈਗਾ
1: ਜੀ,
0: ਮੈਂ ਉਹਦੇ ਕੋਈ ਤਰ੍ਹਾਂ ਨਹੀਂ ਸੋਚਦਾ ਕਿ ਬਹੁਤਾ ਉਹਦੇ ਬਾਰੇ ਮਤਲਬ ਕਿ ਨੈਗੇਟਿਵ ਨਹੀਂ ਮੈਂ ਸੋਚਦਾ ਹਾਂ। ਜੋ ਕੋਈ ਲਿਖਣ ਦੀ ਤਿਆਰੀ ਕਰਦਾ ਲਿਖ ਰਿਹਾ ਸ਼ੁਰੂ ਹੋਇਆ, ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਇਹ ਨਾ ਲਿਖੋ ਜਾਂ ਹੋਰ ਲਿਖਣ ਸ਼ੁਰੂ ਤਾਂ ਹੋਣ ਦਿਓ ਨਾ, ਜੋ ਬੱਚੇ ਨਵੇਂ ਲਿਖ ਰਹੇ ਹੈਗੇ ਸਾਹਿਤ, ਦੇਖੋ ਜੇ ਕੋਈ ਲਿਖਣਾ ਸ਼ੁਰੂ ਕਰਦਾ ਹੈਗਾ ਤਾਂ ਉਹ ਇੱਕ ਚੰਗਾ ਕਦਮ ਤਾਂ ਕਰ ਹੀ ਰਿਹਾ ਨਾ
1: ਜੀ।
0: ਜੋ ਕੋਈ ਸਾਹਿਤ ਵੱਲ ਝੁਕਾ ਹੋ ਗਿਆ ਤਾਂ ਮਤਲਬ ਕਿ ਤੁਹਾਨੂੰ ਤੁਹਾਡੇ ਬੱਚੇ ਦੇ ਉੱਤੇ ਨਿਗਾਹ ਰੱਖਣ ਦੀ ਲੋੜ ਨਹੀਂ ਹੈ। ਜਿਹੜਾ ਬੱਚਾ ਸਾਹਿਤ ਨਾਲ ਜੁੜ ਗਿਆ ਤਾਂ ਜਿਹੜੀਆਂ ਅਲਾਮਤਾਂ ਸਾਡੇ ਸਮਾਜ ਦੇ ਵਿੱਚ ਖਿਲਰੀਆਂ ਪਈਆਂ, ਨਸ਼ੇ ਬੱਚੇ ਨਸ਼ੇ ਕਰਦੇ ਹੋਰ ਕਰਦੇ, ਇਹਨਾਂ ਤੋਂ ਬਚੂਏ ਨਾ ਉਹ, ਤੇ ਮੈਂ ਇਸ ਚੀਜ਼ ਨੂੰ ਕਹਿਣਾ ਪਹਿਲਾਂ ਤਾਂ ਪਹਿਲਾ ਕਦਮ ਹੀ ਇਹ ਹੈ ਵੀ ਸ਼ੁਕਰ ਹੈ ਵੀ ਸਾਡੇ ਬੱਚੇ ਸਾਹਿਤ ਨਾਲ ਜੁੜ ਰਹੇ ਹੈ
1: ਜੀ।
0: ਜੇ ਜੁੜ ਰਹੇ ਹੈ ਉਦੋਂ ਬਾਅਦ ਵਿਧੀ ਵਿਧਾਨ ਵੀ ਸਿੱਖ ਜਾਣਗੇ ਹੌਲੀ ਹੌਲੀ ਉਹ
1: ਜੀ,
0: ਜਦੋਂ ਉਹ ਚੰਗੀਆਂ ਕਿਤਾਬਾਂ ਪੜ੍ਹਨਗੇ। ਔਰ ਵੱਡੀ ਚੀਜ਼ ਇਹ ਆ, ਦੇਖੋ ਕੁਛ ਗੱਲਾਂ ਸਾਨੂੰ ਸਾਡੇ ਮਾਤਾ ਪਿਤਾ ਦੱਸਦੇ ਆ, ਕੁਛ ਗੱਲਾਂ ਸਾਨੂੰ ਸਾਡੇ ਉਸਤਾਦ ਦੱਸਦੇ ਆ, ਉੱਥੋਂ ਸਿੱਖਦੇ ਆ। ਔਰ ਬਹੁਤ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਆਪਣੇ ਅਧਿਆਪਕਾਂ ਤੋਂ ਬੜੀਆਂ ਗੱਲਾਂ ਸਿੱਖ ਕੇ ਆਪਣੇ ਮਾਤਾ ਪਿਤਾ ਤੋਂ ਚੰਗਾ ਸੰਸਕਾਰ ਲੈਂਦੇ ਹੈਗੇ। ਔਰ ਉਸ ਤੋਂ ਅਗਲੀ ਗੱਲ ਜਿਹੜੀ ਹੈ, ਸਾਡਾ ਵੱਡਾ ਗੁਰੂ ਜਿਹੜਾ ਸਾਡਾ ਵੱਡਾ ਉਸਤਾਦ ਹੈਗਾ ਉਹ ਸਾਡੀ ਕਿਤਾਬ ਹੈ। ਜਿੰਨੀਆਂ ਵੱਧ ਕਿਤਾਬਾਂ ਤੁਸੀਂ ਪੜ੍ਹੋਗੇ ਉਨਾ ਵੱਧ ਤੁਹਾਨੂੰ ਸਾਹਿਤ ਬਾਰੇ ਰੋਸ਼ਨੀ ਹੋਊਗੀ, ਸਾਹਿਤ ਬਾਰੇ ਵੱਧ ਤੁਹਾਨੂੰ ਗਿਆਨ ਹੋਊਗਾ। ਔਰ ਮੈਂ ਤਾਂ ਇਹ ਕਹਿਣਾ ਵੀ ਇਹ ਕਿਤਾਬਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈਗਾ। ਲਾਇਬ੍ਰੇਰੀ ਹਰ ਮਹੱਲੇ 'ਚ ਬਣਨੀ ਚਾਹੀਦੀ ਹੈਗੀ ਜਾਂ ਹਰ ਛੋਟੇ ਵੱਡੇ ਨਗਰ 'ਚ ਬਣਨੀ ਚਾਹੀਦੀ ਹੈ, ਪਿੰਡ 'ਚ ਬਣਨੀ ਚਾਹੀਦੀ ਹੈ। ਔਰ ਸਾਡੇ ਜਿਹੜੇ ਜਿਵੇਂ ਆਪਾਂ ਕਹਿੰਦੇ ਟੀਚਰ, ਪਹਿਲਾ ਉਸਤਾਦ ਸਾਡਾ ਮਾਂ, ਪਹਿਲੀ ਉਸਤਾਦ ਸਾਡੀ ਮਾਂ, ਦੂਜੇ ਉਸਤਾਦ ਸਾਡਾ ਟੀਚਰ ਹੈ, ਉਸ ਤੋਂ ਬਾਅਦ ਸਾਡਾ ਦੁਨੀਆਂ ਨਾਲ ਪੈਂਦਾ, ਉਦੋਂ ਵੱਡੇ ਉਸਤਾਦ ਸਾਡੀ ਦੁਨੀਆਂ ਗੀ ਜਿਹੜੀ ਸਾਨੂੰ ਸਿਖਾਉਂਦੀ ਹੈਗੀ। ਪਰ ਮੈਂ ਜਿਹੜੇ ਸਾਡੇ ਟੀਚਰ ਸਾਹਿਬਾਨ ਆ ਜਾਂ ਪੇਰੈਂਟਸ ਨੂੰ ਕਹੂੰਗਾ ਬੱਚਿਆਂ ਨੂੰ ਨਾ ਸਾਹਿਤ ਨਾਲ ਜ਼ਰੂਰ ਜ਼ਰੂਰ ਜੋੜੋ, ਘਰੇ ਚੰਗੀਆਂ ਕਿਤਾਬਾਂ ਮੰਗਾਓ, ਘਰੇ ਚੰਗੀਆਂ ਕਿਤਾਬਾਂ ਮੰਗਾਓਗੇ ਤੁਹਾਡੇ ਬੱਚੇ ਜ਼ਰੂਰ ਉਹ ਪੜ੍ਹਨਗੇ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਮੈਂ ਪਿੱਛੇ ਜੀ ਕੈਨੇਡਾ ਗਿਆ ਜਦੋਂ ਉਸ ਤੋਂ ਪਹਿਲਾਂ 2024 ਚ ਗਿਆ ਤਾਂ ਸਾਡੇ ਘਰ ਜਿਹੜੀ ਕਿਤਾਬ ਆਈ ਮਾਲਾ ਦੇ ਮਣਕੇ, ਸ਼ਾਇਦ ਉਹ ਨਰਿੰਦਰ ਕਪੂਰ ਜੀ,
1: ਡਾਕਟਰ ਨਰਿੰਦਰ ਕਪੂਰ।
0: ਔਰ ਮੇਰੀ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਰਹੀ, ਮੇਰਾ ਫਿਕਰ ਮੁੱਕ ਗਿਆ, ਮੈਨੂੰ ਪਤਾ ਮੇਰਾ ਬੱਚਾ ਸਾਹਿਤ ਨਾਲ ਜੁੜਿਆ ਹੋਇਆ। ਔਰ ਇਸ ਵਾਰ ਜਦੋਂ ਮੈਂ ਫਿਰ ਗਿਆ ਉਹਦੇ ਦਫ਼ਤਰ ਦੇਖਿਆ ਗਾ ਵੀ ਕਾਫੀ ਸਾਰੀਆਂ ਮੈਂ ਸਾਹਿਤ ਦੀਆਂ ਕਿਤਾਬਾਂ ਦੇਖੀਆਂ, ਮੇਰਾ ਮਨ ਖੁਸ਼ ਹੋ ਗਿਆ। ਇਹਦਾ ਮਤਲਬ ਕੀ ਹੈਗਾ, ਇਹਦਾ ਅਰਥ ਹੀ ਇਹ ਆ ਵੀ ਜਦੋਂ ਸਾਹਿਤ ਨਾਲ ਬੱਚੇ ਜੁੜਦੇ ਹੈਗੇ ਤੇ ਪੇਰੈਂਟਸ ਦੀ ਜਿਹੜੀ ਹੈ ਨਾ ਅੱਧੀ ਚਿੰਤਾ ਮੁੱਕ ਜਾਂਦੀ ਹੈਗੀ। ਪਹਿਲੀ ਗੱਲ ਤਾਂ ਜਿਹੜੇ ਬੱਚੇ ਸਾਹਿਤ ਨਾਲ ਜੁੜ ਰਹੇ ਆ ਕਿਸ ਤਰ੍ਹਾਂ ਦਾ ਵੀ ਲਿਖ ਰਹੇ ਆ ਮੈਂ ਉਹਨਾਂ ਨੂੰ ਮੁਬਾਰਕਬਾਦ ਕਹਿਣਾ। ਔਰ ਉਸ ਤੋਂ ਬਾਅਦ ਵਿਧੀ ਵਿਧਾਨ ਕਿਸ ਤਰ੍ਹਾਂ ਦਾ ਕਿੱਧਰ ਵਧਣਗੇ ਕਿੱਧਰ ਨਹੀਂ ਵਧਣਾ ਉਹ ਹੌਲੀ ਹੌਲੀ ਉਹਨਾਂ ਨੇ ਵੱਧ ਜਾਣਾ ਗਾ। ਪਹਿਲੀ ਪੌੜੀ ਚੜ੍ਹ ਗਏ ਤਾਂ ਉਹ ਮਤਲਬ ਕਿ ਮੰਜ਼ਿਲ ਵਾਲੇ ਪਾਸੇ ਤੁਰ ਪਏ ਆ ਤੇ ਮੈਨੂੰ ਇਸ ਗੱਲ ਸੈਟਿਸਫੈਕਸ਼ਨ ਹੈ ਅੱਜ ਬੱਚੇ ਲਿਖ ਰਹੇ ਆ ਵਧੀਆ ਲਿਖ ਰਹੇ ਆ। ਜਿਹੜੇ ਕਦੇ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਥੋੜਾ ਬਹੁਤਾ ਘਾਟ ਕਿਤੇ ਲੱਗਦੀ ਆ ਉਹ ਵੀ ਪੂਰੀ ਹੋ ਜੂਗੀ, ਇਹੋ ਜਿਹੀ ਗੱਲ ਨਹੀਂ
1: ਜੀ। ਜੀ ਬਹੁਤ ਖੂਬ ਜੀ। ਤੇ ਉੱਥੋਂ ਦੀ ਧਰਤੀ ਬਾਰੇ ਹੋਰ ਕਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਖਾਸ ਤੌਰ ਤੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋ?
0: ਜਿਹੜੀ ਗੱਲ ਹੈ ਦੇਖੋ ਧਰਤੀ ਤਾਂ ਸਾਰੀ ਇੱਕੋ ਹੀ ਹੈ ਤੇ ਉੱਥੋਂ ਦਾ ਜਿਹੜਾ ਇਹ ਹੈ ਵੀ ਹਰ ਥਾਂ ਦਾ ਕੋਈ ਨਾ ਕੋਈ ਸਿਸਟਮ, ਕੰਟਰੀ ਦਾ ਸਿਸਟਮ ਹੁੰਦਾ ਹੈਗਾ, ਹਰ ਦੇਸ਼ ਦਾ ਆਪਣਾ ਆਪਣਾ ਸਿਸਟਮ ਹੈਗਾ। ਔਰ ਜਿਹੜੀ ਅਸੀਂ ਗੱਲ ਕਰਦੇ ਹਾਂ ਕਈ ਵਾਰੀ ਸਾਡੇ ਮਨ ਦੇ ਵਿੱਚ ਬਹਾਇਆ ਜਾਂਦਾ ਹੈਗਾ ਸਾਡੇ

0: ਬੱਚਿਆਂ ਦੇ ਮਨ ਦੇ ਵਿੱਚ ਵੀ ਉਹ ਫਲਾਣੀ ਕੰਟਰੀ ਇਸ ਤਰ੍ਹਾਂ ਦੀ, ਫਲਾਣੀ ਇਸ ਤਰ੍ਹਾਂ ਦੀ, ਫਲਾਣੀ ਇਸ ਤਰ੍ਹਾਂ ਦੀ, ਇਸ ਤਰ੍ਹਾਂ ਦਾ ਕੁਛ ਵੀ ਨੀਗਾ। ਜਿਹਨਾਂ ਲੋਕਾਂ ਨੇ ਮਿਹਨਤ ਕਰਨੀ ਹੈਗੀ, ਅਸੀਂ ਪੰਜਾਬ 'ਚ ਬੈਠੇ ਹਾਂ, ਅਸੀਂ ਇੱਥੇ ਬਹੁਤ ਬੰਦਿਆਂ ਨੂੰ ਤਰੱਕੀ ਕਰਦੇ ਦੇਖਦੇ ਹਾਂਗੇ। ਜਿਹੜਾ ਬੰਦਾ ਮਿਹਨਤ ਕਰੇਗਾ ਅਤੇ ਬੱਚਤ ਕਰੇਗਾ ਉਹ ਕਾਮਯਾਬ ਹੈਗਾ, ਇੱਥੇ ਵੀ ਕਾਮਯਾਬ ਹੈ, ਉਹ ਕੈਨੇਡਾ ਵੀ, ਅਮਰੀਕਾ, US ਜਿੱਥੇ ਮਰੀ ਚਲਿਆ ਜਾਵੇ ਉਹ ਉਹਨੇ ਉੱਥੇ ਕਾਮਯਾਬ ਹੋਣਾ ਹੈਗਾ। ਜਿਹੜੀ ਧਰਤੀ ਦੀ ਗੱਲ ਕਰਦੇ ਹਾਂ, ਦੇਖੋ ਜਿਵੇਂ ਹੁਣ ਸਾਡੇ ਪਾਣੀਆਂ ਦਾ ਮਸਲਾ ਹੈਗਾ, ਸਾਡੇ ਜਿਹੜਾ ਪਾਣੀ ਦੀ ਅਸੀਂ ਸੰਭਾਲ ਨਹੀਂ ਕਰ ਰਹੇ, ਔਰ ਜੇ ਨਹਿਰਾਂ, ਸਾਡੇ ਦਰਿਆ ਵੀ ਨਹਿਰੀ ਪਾਣੀ ਹੋ ਗਏ, ਅਤੇ ਨਹਿਰਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਸਾਨੂੰ ਪਤਾ ਹੀ, ਦੇਖੀ ਜਾਂਦੇ ਹਾਂ ਅਸੀਂ, ਜੋ ਸਾਡੀਆਂ ਧਾਰਮਿਕ ਪੁਰਾਣੀਆਂ ਚੀਜ਼ਾਂ ਹੁੰਦੀਆਂ ਨਹਿਰ 'ਚ ਤੇਰਿਆ, ਉਹ ਕਈ ਲੋਕ ਤਾਂ ਕੂੜਾ ਸਿੱਟਣ ਤੋਂ ਵੀ ਨਹੀਂ ਹਟਦੇ ਹਨ, ਦੇਖਿਆ ਅਸੀਂ ਇੱਥੇ, ਪਰ ਉੱਥੇ ਇਹ ਸਿਸਟਮ ਨਹੀਂ ਹੈਗਾ। ਉੱਥੇ ਤਾਂ ਤੁਸੀਂ ਮਤਲਬ ਕਿ ਪੱਤਾ ਵੀ ਨਹੀਂ ਸੁੱਟ ਸਕਦੇ ਦਰਿਆ 'ਚ, ਦਰਿਆ ਨੂੰ ਹਟਕ ਵੀ ਨਹੀਂ ਸਕਦੇ। ਜੇ ਦਰਿਆ ਮਤਲਬ ਕਿ ਬਾਈ ਚਾਂਸ ਦਰਿਆ ਦੇ ਵਿੱਚ ਪਾਣੀ ਵੱਧ ਗਿਆ, ਇਹ ਨਹੀਂ ਹੈ ਵੀ ਤੁਸੀਂ ਉੱਥੇ ਬੰਨਾ ਮਾਰ ਦਿਓਗੇ, ਲੋ ਬੰਨਾ ਨਹੀਂ ਮਾਰਨਾ ਹੈ ਉੱਥੇ, ਜਾਂਦਾ ਜੇ ਕਿਸੇ ਦੀ ਕੋਠੀ ਵੜਦਾ ਵੜ ਜਾਂਦੇ ਕੋਈ ਚੱਕਰ ਨਹੀਂ ਹੈ।
1: ਅੱਛਾ,
0: ਇਸ ਤਰ੍ਹਾਂ ਨਹੀਂ ਹੈ ਉੱਥੇ ਵੀ ਉਹਨੂੰ ਬੰਨਾ ਮਾਰਿਆ ਜਾਊ ਜਾਂ ਉਹਨੂੰ ਹਟ ਕੇ, ਕੁਦਰਤੀ ਜਿਹੜੇ ਨਿਯਮ ਹੈ ਨਾ ਉਹਦੇ ਪ੍ਰਤੀ ਉਹ ਥੋੜ੍ਹੇ ਜਿਹੇ ਸਖ਼ਤ ਹੈਗੇ। ਔਰ ਉੱਥੋਂ ਦੀ ਜਿਹੜੀ ਆਬੋ ਹਵਾ ਹੈਗੀ, ਮਤਲਬ ਕਿ ਸ਼ੁੱਧ ਪੌਣ ਪਾਣੀ ਹੈਗਾ, ਇਸ ਕਰਕੇ ਥੋੜ੍ਹੇ ਜਿਹੇ ਨਾ ਮਤਲਬ ਕਿ ਅਟਰੈਕਟ ਵੀ ਹੁੰਦੇ ਆ ਸਾਡੇ ਲੋਕ ਉੱਥੇ ਜਾਣ ਕਰਨੀਓ, ਅਤੇ ਬਾਕੀ ਹੋਰ ਕੋਈ ਬਹੁਤਾ ਨਹੀਂ ਹੈ। ਦੇਖੋ ਜਿਹਨੇ ਮਿਹਨਤ ਕਰਨੀ ਹੈਗੀ ਉਹ ਇੱਥੇ ਵੀ ਕਾਮਯਾਬ ਹੈ, ਜਿਹਨੇ ਨਹੀਂ ਮਿਹਨਤ ਕਰਨੀ ਉੱਥੇ ਵੀ ਨਹੀਂ ਕਾਮਯਾਬ ਹੁੰਦਾ। ਤੇ ਇੱਕ ਗੱਲ ਮੈਂ ਇਹ ਵੀ ਕਹੂੰਗਾ ਵੀ ਜਿਹੜਾ ਬੰਦਾ ਬੱਚਤ ਕਰਨੀ ਨਹੀਂ ਸਿੱਖਦਾ
1: ਜੀ,
0: ਬੇਸ਼ੱਕ ਉਹਨੂੰ ਜਿੰਨੀ ਮਰਜ਼ੀ ਕਮਾਈ ਹੋਵੇ ਉਹ ਅਮੀਰ ਨਹੀਂ ਹੋ ਸਕਦਾ। ਅਸੀਂ ਜਾਂਦੇ ਤਾਂ ਪੈਸਾ ਕਮਾਉਣੀ ਹੈ ਨਾ ਉੱਥੇ, ਸਾਡਾ ਇੱਛਾ ਮਤਲਬ ਕਿ ਇਹ ਸਾਡੇ ਪੰਜਾਬੀਆਂ ਦੀ ਇੱਛਾ ਇਹ ਹੁੰਦੀ ਹੈ ਵੀ ਅਸੀਂ ਵਿਦੇਸ਼ਾਂ ਵਾਲੇ ਪਾਸੇ ਵੱਧਦੇ ਹਾਂ ਤਾਂ ਚੰਗਾ ਜੀਵਨ ਬਣੂ, ਚੰਗਾ ਜੀਵਨ ਕਾਹਦੇ ਸਿਰ ਤੇ ਬਣਾਉਣੇ, ਅਸੀਂ ਕਹਿੰਦੇ ਵੀ ਚੰਗੇ ਪੈਸੇ ਕਮਾਊਗਾ। ਪਰ ਇੱਕ ਇਹਦੇ ਵਿੱਚ ਇਹ ਜ਼ਰੂਰੀ ਹੈ, ਨੋਟ ਕਰਨ ਵਾਲੀ ਗੱਲ ਹੈ ਵੀ ਬੇਸ਼ੱਕ ਤੁਸੀਂ ਆਮਦਨ ਤੁਹਾਡੀ ਘੱਟ ਹੈ, ਪਰ ਘੱਟ ਆਮਦਨ 'ਚੋਂ ਵੀ ਜੇ ਤੁਸੀਂ 4 ਰੁਪਏ ਬਚਾਉਣੇ ਹੋਗੇ, ਕੁਛ ਬੱਚਤ ਕਰ ਦਿਓ, ਤੁਸੀਂ ਇੱਕ ਦਿਨ ਅਮੀਰ ਹੋ ਹੀ ਜਾਣਾ। ਅਤੇ ਜੇ ਤੁਸੀਂ ਬਹੁਤੀ ਕਮਾਈ ਕਰਕੇ ਵੀ ਬੱਚਤ ਨਹੀਂ ਕਰਦੇ, ਨੋ ਕੋਈ ਫਾਇਦਾ ਨਹੀਂ। ਅਤੇ ਬਾਕੀ ਉੱਥੋਂ ਦਾ ਪੌਣ ਪਾਣੀ ਜਿਹੜਾ, ਉੱਥੋਂ ਦੀ ਧਰਤੀ ਹੈਗੀ, ਧਰਤੀ ਦਾ ਜਿਵੇਂ ਕਿ ਸਾਰੀ ਇੱਕੋ ਹੀ ਹੈਗੀ, ਪਰ ਉੱਥੋਂ ਦਾ ਪੌਣ ਪਾਣੀ ਬਹੁਤ ਸੋਹਣਾ ਹੈਗਾ। ਔਰ ਇੱਕ ਦੇਖੋ ਮੈਂ ਹੋਰ ਚੀਜ਼ ਨੋਟ ਕੀਤੀ ਹੈ, ਡਾਕਟਰੀ ਜਿਹੜੀ ਸਹੂਲਤ ਹੈਗੀ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਧ ਹੈਗੀ। ਜਿੱਥੇ ਜ਼ਰਾ ਵੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ, ਜਸਟ ਉਹਦੀ ਮੈਡੀਸਨ ਜਾਂ ਮਤਲਬ ਕਿ ਉਹ ਉਪਲਬਧ ਹੁੰਦੀ ਹੈ, ਸਰਕਾਰੀ ਹਸਪਤਾਲ ਚਲੇ ਜਾਊ, ਸਰਕਾਰੀ ਨੇ ਜਾਊ, ਪ੍ਰਾਈਵੇਟ ਜਾ ਉੜੂਗਾ, ਪ੍ਰਾਈਵੇਟ ਨੇ ਜਾਊ ਤਾਂ ਮਤਲਬ ਕਿ ਹੋਰ ਓੜ ਪੋੜ ਹੋ ਜੂਗਾ, ਕਿਸੇ ਵੈਦ ਕੋਲੇ ਚਲਾ ਜਾਊਗਾ। ਪਰ ਉਹ ਜਿਹੜਾ ਉੱਥੋਂ ਦਾ ਸਿਸਟਮ ਹੈਗਾ, ਉੱਥੋਂ ਦਾ ਡਾਕਟਰੀ ਪੱਖੋਂ ਮੈਨੂੰ ਇਹ ਲੱਗਿਆ ਥੋੜ੍ਹਾ ਜਿਹਾ ਵੀ ਇੰਡੀਆ ਨਾਲੋਂ ਪਿੱਛੇ ਹੈ। ਇਸ ਤਰ੍ਹਾਂ ਨਹੀਂ ਵੀ ਉਹ ਟੈਕਨੀਕਲੀ ਨਹੀਂ ਉੱਦਾਂ, ਕਿਉਂਕਿ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਗਾ ਉਹ ਜਾਂਦਾ ਗਾ ਹੋਸਪਿਟਲ ਜਾਂਦਾ ਗਾ, ਉੱਥੇ ਉਹਨੂੰ ਫਿਰ ਟਾਈਮ ਦਿੱਤਾ ਜਾਂਦਾ, ਉਦੋਂ ਬਾਅਦ ਫਿਰ ਟਾਈਮ ਦਿੱਤਾ ਜਾਂਦਾ, ਉਨੇ ਚਿਰ 'ਚ ਮਰੀਜ਼ ਨੂੰ ਕਾਫੀ ਕੁਛ ਦੁੱਖ ਭੋਗਣਾ ਪੈਂਦਾ ਗਾ, ਤਕਲੀਫ ਭੋਗਣੀ ਪੈਂਦੀ ਹੈਗੀ, ਫਿਰ ਜਾ ਕੇ ਉਹਨੂੰ ਸਹੂਲਤ ਮਿਲਦੀ ਹੈਗੀ ਜੀ। ਜਿਸ ਪੱਖੋਂ ਕਿ ਸਾਡੇ ਇੰਡੀਆ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਹੈਗੇ, ਈਵਨ ਕਿ ਸਾਡੇ ਕੈਨੇਡਾ ਤੋਂ ਬੰਦੇ ਚੱਲ ਕੇ ਇੱਥੇ ਇਲਾਜ ਕਰਾਉਣ ਆਉਂਦੇ
1: ਹੈ।
0: ਔਰ ਪਰ ਇਹਦਾ ਦੂਜਾ ਪੱਖ ਇਹ ਵੀ ਹੈ ਵੀ ਐਕਸੀਡੈਂਟਲੀ ਕੋਈ ਬਿਮਾਰ ਹੋ ਜਾਏ ਤਾਂ ਹੋ ਜਾਏ ਉੱਥੇ, ਤੇ ਬੇਸਿਕਲੀ ਐਂ ਨਹੀਂ ਵੀ ਕਿਸੇ ਇਨਫੈਕਸ਼ਨ ਨਾਲ ਹੀ ਕੋਈ ਬਿਮਾਰ ਹੋ ਜਾਊਗਾ, ਛੇਤੀ ਲੋਕ ਨਾ ਬਿਮਾਰ ਵੀ ਨਹੀਂ ਹੁੰਦੇ ਹਨ। ਇਹ ਵੀ ਗੱਲ ਨੋਟ ਕਰਨ ਵਾਲੀ ਹੈ, ਉਹਦਾ ਕਾਰਨ ਇਹ ਹੈ ਵੀ ਉੱਥੋਂ ਦਾ ਪੌਣ ਪਾਣੀ ਬਹੁਤ ਵਧੀਆ ਹੈ,
1: ਬਹੁਤ ਵਧੀਆ। ਤੇ ਇੱਕ ਕਹਿ ਦਿੰਦੇ ਆ ਵੀ ਸੋਚ ਵੀ ਹੁੰਦੀ ਹੈ, ਅਸੀਂ ਆਪਦੇ ਦਿਮਾਗ ਦੇ ਵਿੱਚ ਇਹ ਰੱਖਦੇ ਹਾਂ ਵੀ ਦਵਾਈ ਤਾਂ ਮਿਲ ਹੀ ਜਾਣੀ ਹੈ, ਥੋੜਾ ਜਿਹਾ ਦੁਖਦਾ ਆਪਾਂ ਡਾਕਟਰ ਕੋਲ ਚਲੇ ਜਾਂਦੇ ਹਾਂ, ਪਰ ਜਦੋਂ ਇਹ ਪਤਾ ਹੋਵੇ ਵੀ ਦਵਾਈ ਮਿਲਣੀ ਨੀ ਤਾਂ ਉਹ ਵੀ ਹੁੰਦਾ ਵੀ ਅਸੀਂ ਬਿਮਾਰ ਹੁੰਦੇ ਹੀ ਨੀ। ਫਿਰ
0: ਹੋ ਸਕਦਾ ਕਿਤੇ ਨਾ ਕਿਤੇ ਇਹ ਗੱਲ ਹੋਵੇ, ਪਰ ਇਹ ਨਾ ਮਾਨਸਿਕ ਰੋਗ ਤਾਂ ਹੋ ਸਕਦੀ ਹੈ, ਮਾਨਸਿਕ ਰੋਗ ਚ ਤਾਂ ਇਹ ਗੱਲ ਹੋ ਸਕਦੀ ਹੈ। ਜੇ ਜਦੋਂ ਫਿਜੀਕਲੀ ਕੋਈ ਪ੍ਰੋਬਲਮ ਆ ਗਈ ਦੇਖੋ ਫਿਰ ਤਾਂ ਨਹੀਂ ਨਾ ਆਪਾਂ ਉਹ ਕਹਿ ਸਕਦੇ।
1: ਫਿਜੀਕਲ ਤੇ ਡਾਕਟਰ ਨਰਿੰਦਰ ਕਪੂਰ ਲਿਖਦੇ ਆ ਕਿ ਬਿਮਾਰ ਉਹੀ ਹੁੰਦੇ ਆ ਜਿਹੜੇ ਹੋਣਾ ਚਾਹੁੰਦੇ ਨੇ।
0: ਬਿਲਕੁਲ ਬਿਲਕੁਲ, ਉਹ ਮਾਨਸਿਕ ਤੌਰ ਤੇ ਹੁੰਦਾ ਹੈਗਾ
1: ਜੀ।
0: ਫਿਜੀਕਲੀ ਹੁਣ ਜੇ ਕਿਸੇ ਨੂੰ ਬੁਖਾਰ ਉਤਰਿਆ ਤਾਂ ਉਹ ਦਵਾਈ ਲਊ ਹੀ ਲਊਗਾ। ਹਾਂ ਇਹ ਜ਼ਰੂਰ ਹੁੰਦਾ ਹੈਗਾ ਵੀ ਤੁਹਾਡੇ ਨਾ ਇੱਕ ਡਾਕਟਰੀ ਪੇਸ਼ੇ 'ਚ ਰਹਿਣ ਕਰਕੇ ਮੈਂ ਤੁਹਾਨੂੰ ਇਹ ਗੱਲ ਖਾਸ ਦੱਸਾਂ ਵੀ ਪਰਮਾਤਮਾ ਨੇ ਨਾ ਤੁਹਾਡੇ ਅੰਦਰ ਵੀ ਦਵਾਈ ਭਰੀ ਹੋਈ ਹੈ, ਜਿਹਨੂੰ ਅਸੀਂ ਇਮਨਾਈਜੇਸ਼ਨ ਪਾਵਰ ਕਹਿੰਦੇ ਹਾਂ, ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ। ਤੇ ਉਹ ਕੁਛ ਟਾਈਮ ਬਾਅਦ ਬੰਦੇ ਨੇ ਆਪਣੇ ਆਪ ਵੀ ਠੀਕ ਹੋ ਜਾਣਾ ਹੁੰਦਾ ਹੈਗਾ। ਕੁਛ ਬਿਮਾਰੀਆਂ ਇਹੋ ਜਿਹੀਆਂ ਜਿਹੜੀਆਂ ਕਿ ਕੁਛ ਟਾਈਮ ਦੇ ਬਾਅਦ ਤੁਸੀਂ ਨਾ ਵੀ ਦਵਾਈ ਲਿੱਤੀ ਤਾਂ ਵੀ ਠੀਕ ਹੋ ਜਾਓਗੇ, ਕਿਉਂਕਿ ਜਿਹੜੇ ਤੁਹਾਡੇ ਅੰਦਰਲੀ ਤਾਕਤ ਹੈਗੀ ਲੜਨ ਵਾਲੀ ਉਹ ਅਸਰ ਕਰੇਗੀ
1: ਜੀ,
0: ਤੇ ਉਸ ਤੋਂ ਬਾਅਦ ਉਹ ਬੰਦਾ ਰਿਕਵਰ ਕਰ ਜੂਗਾ। ਇਹ ਠੀਕ ਹੈ ਗੱਲ ਇਹ ਵੀ ਨਰਿੰਦਰ ਕਪੂਰ ਹੋਣਾ ਦੀ ਬਹੁਤ ਵੱਡੀ ਹਸਤੀ ਆ, ਉਹਨਾਂ ਨੇ ਲਿਖਿਆ ਤਾਂ ਸੋਚ ਕੇ ਲਿਖਿਆ
1: ਜੀ,
0: ਇਸ ਤਰ੍ਹਾਂ ਨਹੀਂ ਹੈ
1: ਜੀ। ਤੇ ਅਮਰਜੀਤ ਜੀਤ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਬੜੀ ਸੋਹਣੀ ਗਜ਼ਲਾਂ ਦੀ ਕਿਤਾਬ ਸਾਡੇ ਕੋਲ ਲੈ ਕੇ ਆਏ ਹੋ, ਤੇ ਉਸ ਕਿਤਾਬ ਦੇ ਵਿੱਚੋਂ ਪਹਿਲੀ ਗਜ਼ਲ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗੀ

0: ਇਹ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਓ।
1: ਮੈਨੂੰ ਹੁਕਮ ਹੋਇਆ ਵੀ ਪਹਿਲੀ ਗਜ਼ਲ ਮੈਂ ਅਸਲ ਨਾ ਇਹ ਜਦੋਂ ਲਿਖੀ ਉਦੋਂ ਮੈਂ ਤਰਨਮ ਦੇ ਵਿਚ ਗਾ ਗਾ ਕੇ ਲਿਖੀ ਸੀ।
0: ਮੈਨੂੰ ਬਹੁਤ ਸੋਹਣੀ ਲੱਗੀ ਜਦੋਂ ਮੈਂ ਇਹ ਗਜ਼ਲ ਪੜ੍ਹੀ। ਸੋ ਅਗਰ ਤੁਸੀਂ ਤਰਨਮ ਦੇ ਵਿਚ ਸੁਣਾਓਗੇ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜੂਗੀ।
1: ਵੀਣੀ ਦੀ ਵੰਗ ਲਿਖਾ ਕੀ ਗੱਲ ਦਾ ਹਾਰ ਲਿਖਾ, ਵੀਣੀ ਦੀ ਵੰਗ ਲਿਖਾ ਕੀ ਗੱਲ ਦਾ ਹਾਰ ਲਿਖਾ, ਦਿਲ ਦਾ ਅਰਮਾਨ ਲਿਖਾ, ਦਿਲ ਦਾ ਅਰਮਾਨ ਲਿਖਾ, ਜਾ ਤੈਨੂੰ ਪਿਆਰ ਲਿਖਾ, ਜਾ ਤੈਨੂੰ ਪਿਆਰ ਲਿਖਾ।
0: ਵਾਜੀ ਵਾਹ, ਬਹੁਤ ਖੂਬ।
1: ਮੈਂ ਕਿਹੜਾ ਸ਼ਾਇਰ ਹਾਂ ਜੋ ਕਵਿਤਾ ਲਿਖ ਦੇਵਾਂ, ਮੈਂ ਕਿਹੜਾ ਸ਼ਾਇਰ ਹਾਂ ਜੋ ਕਵਿਤਾ ਲਿਖ ਦੇਵਾਂ, ਤੇਰਾ ਹੀ ਨਾ ਹੁੰਦਾ, ਤੇਰਾ ਹੀ ਨਾ ਹੁੰਦਾ ਜੋ ਅੱਖਰ ਚਾਰ ਲਿਖਾਂ।
0: ਵਾਜੀ ਵਾਹ।
1: ਵੀਣੀ ਦੀ ਵੰਗ ਲਿਖਾਂ

ਤੇ ਖੁਸ਼ੀ ਵੀ ਮਿਲਦੀ ਏ ਮੈਨੂੰ ਮਾਣ ਬੜਾ ਹੁੰਦਾ ਤੇ ਖੁਸ਼ੀ ਵੀ ਮਿਲਦੀ ਏ ਸਭ ਲੋਕਾਂ ਸਾਹਮਣੇ ਜਾਂ ਸਭ

0: ਵਾਜੀ
1: ਦਾ ਯਰਮਾਨ ਲਿਖਾ ਧੰਨਵਾਦ
0: ਵਾਜੀ ਬਹੁਤ ਖੂਬ ਬਹੁਤ ਖੂਬ ਅਮਰਜੀਤ ਜੀਤ ਸਾਹਿਬ ਤੁਸੀਂ ਸਟੂਡੀਓ ਦੇ ਵਿਚ ਆਏ ਸਾਨੂੰ ਬਹੁਤ ਵਧੀਆ ਲੱਗਿਆ ਤੇ ਪ੍ਰੋਗਰਾਮ ਦੇ ਆਖਿਰ ਦੇ ਵਿਚ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਤੁਹਾਡੇ ਕੀ ਰੁਝੇਵੇਂ ਨੇ ਤੇ ਸਾਡੇ ਸਰੋਤਿਆਂ ਨਾਲ ਕਿਹੜੀ ਗੱਲ ਤੁਸੀਂ ਦਿਲ ਦੀ ਆਪਣੀ ਸਾਂਝੀ ਕਰਨੀ ਚਾਹੋਗੇ?
1: ਹਾਂ, ਅਖੀਰ ਦੇ ਵਿਚ ਤਾਂ ਮੈਂ ਇਹੀ ਗੱਲ ਕਹਾਂਗਾ ਵੀ ਇੱਕ ਤਾਂ ਦੇਖੋ ਮੈਂ ਪਿਛਲੇ ਵਾਰੀ ਵੀ ਇਹ ਗੱਲ ਕਹਿ ਗਿਆ ਵੀ ਸਾਡੇ ਬੱਚਿਆਂ ਨੂੰ ਸਿਹਤ ਨਾਲ ਜੋੜਨਾ ਜ਼ਰੂਰੀ ਹੈ
0: ਜੀ।
1: ਇਹਦੇ ਵਾਸਤੇ ਪਿੰਡਾਂ ਦੇ ਵਿਚ, ਪਿੰਡਾਂ ਚ, ਨਗਰਾਂ, ਸ਼ਹਿਰਾਂ ਦੇ ਵਿਚ ਜਿੱਥੇ ਵੀ ਲੋਟ ਠੀਕ ਲੱਗੇ ਲਾਇਬ੍ਰੇਰੀਆਂ ਖੋਲਣੀਆਂ ਚਾਹੀਦੀਆਂ
0: ਜੀ।
1: ਤੇ ਦੂਜਾ ਇਹ ਹੈ ਵੀ ਸਾਡੇ ਪੇਰੈਂਟਸ ਤੇ ਟੀਚਰਸ, ਉਹ ਕਿਉਂਕਿ ਜਿਹੜਾ ਟੀਚਰ ਹੁੰਦਾ ਤਾਂ ਸਮਾਜ ਦਾ ਨਿਰਮਾਤਾ ਹੀ ਸਮਝ ਲਓ, ਹਨਾ, ਤੇ ਮਾਂ ਜਿਹੜੀ ਪਹਿਲੀ ਗੁਰੂ ਹੈ, ਤੇ ਜੇ ਥੋੜਾ ਜਿਹਾ ਹੀਲਾ ਕਰਨ ਤਾਂ ਵਧੀਆ ਸਮਾਜ ਸਿਰਜ ਸਕਦੇ ਹੈਗੇ। ਔਰ ਸਮਾਜ ਸਿਰਜਣ ਦਾ ਇੱਕ ਰਾਹ ਇਹ ਵੀ ਹੈ ਵੀ ਉਹ ਬੱਚਿਆਂ ਨੂੰ ਸਿਹਤ ਨਾਲ ਜੋੜਨਾ
0: ਜੀ। ਬਿਲਕੁਲ ਜੀ, ਬਹੁਤ ਖੂਬ,
1: ਸ਼ੁਕਰੀਆ ਜੀ, ਮਿਹਰਬਾਨੀ
0: ਜੀ, ਬਹੁਤ ਸ਼ੁਕਰੀਆ ਅਮਰਜੀਤ ਜੀਤ ਸਾਹਿਬ, ਤੁਸੀਂ ਇੱਥੇ ਆਏ, ਆਪਣੀਆਂ ਰਚਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਬਹੁਤ ਸਾਰੀਆਂ ਗੱਲਾਂ ਅਸੀਂ ਬਾਹਰਲੀ ਧਰਤੀ ਬਾਰੇ ਵੀ ਕੀਤੀਆਂ, ਆਪਦੇ ਲੋਕਾਂ ਬਾਰੇ ਵੀ ਗੱਲ ਕੀਤੀ, ਬਹੁਤ ਬਹੁਤ ਸ਼ੁਕਰੀਆ।
1: ਬਹੁਤ ਧੰਨਵਾਦ ਜੀ, ਔਰ ਇੱਕ ਵਾਰੀ ਫੇਰ ਰੇਡੀਓ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਸਟਾਫ ਦਾ ਧੰਨਵਾਦ, ਤੇ ਅੱਜ ਜਿੰਨੇ ਵੀ ਸਰੋਤਿਆਂ ਨੇ ਸਾਨੂੰ ਸੁਣਿਆ ਹੈਗਾ ਉਹਨਾਂ ਨੂੰ ਵੀ ਇੱਕ ਵਾਰੀ ਫੇਰ ਤਹਿ ਦਿਲ ਧੰਨਵਾਦ ਜੀ, ਬਹੁਤ ਸ਼ੁਕਰੀਆ।

0: ਮਿਹਰਬਾਨੀ
1: ਜੀ, ਸ਼ੁਕਰੀਆ ਜੀ। ਤੇ ਇਸ ਦੇ ਨਾਲ ਹੀ ਦੋਸਤੋ, ਮੈਨੂੰ ਗੁਰਦੀਪ ਗਿੱਲ ਨੂੰ ਅੱਜ ਦਾ ਸਾਡਾ ਹਫ਼ਤਾਵਾਰੀ ਸਿਲਸਿਲਾ ਸੁਖਨ ਦੇ ਵਾਰਸ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਤੰਦਰੁਸਤ ਰਹੋ, ਰੱਬ ਰਾਖਾ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸੁਖਨ ਦੇ ਵਾਰਿਸ, ਜਿਸ ਦੇ ਤਹਿਤ ਸਾਡੇ ਮਹਿਮਾਨ ਸਨ ਅਮਰਜੀਤ ਸਿੰਘ ਜੀਤ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਗੁਰਦੀਪ ਗਿੱਲ। ਬਹੁਤ ਮਸਰੂਫ ਹੋ ਸ਼ਾਇਦ ਜੋ ਹਮਕੋ ਭੂਲ ਬੈਠੇ ਹੋ, ਬਹੁਤ ਮਸਰੂਫ ਹੋ ਸ਼ਾਇਦ ਜੋ ਹਮਕੋ ਭੂਲ ਬੈਠੇ ਹੋ, ਨਾ ਇਹ ਪੂਛਾ ਕਹਾਂ ਪੇ ਹੋ, ਨਾ ਇਹ ਜਾਣਾ ਕਿ ਕੈਸੇ ਹੋ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

ਤੇ ਐਸੇ ਨਾਲ ਹੀ ਪ੍ਰੋਗਰਾਮ ਸੁਖਨ ਦੇ ਵਾਰਿਸ ਨੂੰ ਇੱਥੇ ਹੀ ਵਿਰਾਮ ਦੇਣ ਦੀ ਦੀਪਾ ਛਾਬੜਾ ਨੂੰ ਦੇ ਦਿਓ ਆ ਗਿਆ। ਨਮਸਕਾਰ, ਧੰਨਵਾਦ, ਫੇਰ ਮਿਲਣ ਤੱਕ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ, ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 36 ਸਕਿੰਟ ਦਾ ਹੋ ਰਿਹਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਸ। ਕਰਦੇ ਹਾਂ ਕੁਝ ਪਲ ਇੰਤਜ਼ਾਰ।

ਮਿੰਟ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

FM बैंड 101.1 मेगाहर्ट्ज़ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ ਸਟੂਡੀਓ ਦੀ ਘਟਦੀ ਸਮਾਂ 12:10 ਤੇ 24 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਮਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 12:30 ਤੇ 37 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਲੈ ਕੇ ਹਾਜ਼ਰਾਂ ਮੈਂ ਮਰਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਟੂਡੀਓ ਦੇ ਵਿੱਚੋਂ ਉਹਨਾਂ ਭੈਣਾਂ ਨੂੰ ਫੋਨ ਲਗਾਵਾਂਗੇ ਜਿਨ੍ਹਾਂ ਭੈਣਾਂ ਦੇ ਜਿਹੜੇ ਹੈਗੇ ਫੋਨ ਹੈ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਹੀਂ ਲੱਗਦੇ, ਅਤੇ ਕਰ ਲੈਂਦੇ ਹਾਂ ਜੀ ਸ਼ੁਰੂਆਤ ਪ੍ਰੋਗਰਾਮ ਦੀ ਇਸ ਗੀਤ ਦੇ ਨਾਲ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਭੈਣਾਂ ਦੀ ਪਸੰਦ ਤੇ ਮੇਰੇ ਨਾਲ ਜੁੜ ਚੁੱਕੇ ਨੇ ਜੀ ਇੱਕ ਭੈਣ ਹੈਲੋ
1: ਹੈਲੋ ਹਾਂਜੀ
0: ਸਤਿ ਸ਼੍ਰੀ ਅਕਾਲ ਜੀ
1: ਹਾਂ ਸਤਿ ਸ਼੍ਰੀ ਅਕਾਲ ਜੀ
0: ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ
1: ਸ਼ੁਕਰੀਆ ਜੀ ਮੇਰਾ ਨਾਮ ਨੀਤੂ ਪਾਲ ਹੈ ਔਰ ਮੈਂ ਦਿੱਲੀ ਸੇ ਬਾਤ ਕਰ ਰਹੀ ਹੂੰ ਜੀ
0: ਜੀ ਤੇ ਦਿੱਲੀ ਤੋਂ ਤੁਸੀਂ ਗੱਲ ਕਰ ਰਹੇ ਹੋ ਤੇ ਪਹਿਲਾਂ ਤੁਸੀਂ ਗੀਤ ਦੱਸ ਦਿਓ ਕਿਹੜਾ ਸੁਣਨਾ ਤੁਸੀਂ
1: ਮੈਨੂੰ ਨਾ ਫੁੱਲ ਤੇ ਖੁਸ਼ਬੂ ਸਤਿੰਦਰ ਸਰਤਾਜ ਦਾ ਇੱਕ ਸੌਂਗ ਹੈ ਸ਼ਾਇਰ ਮੂਵੀ ਦਾ
0: ਜੀ ਜੀ
1: ਉਹ ਮੈਨੂੰ ਬਹੁਤ ਪਸੰਦ ਹੈ
0: ਜੀ ਗੀਤਾਂ ਨੂੰ ਸੁਣਾ ਦਾਂਗੇ ਤੇ ਦੂਜਾ ਕੀ ਕੰਮ ਕਾਰ ਕਰਦੇ ਹੋ ਔਰ ਪਰਿਵਾਰ ਦੇ ਬਾਰੇ ਤੁਸੀਂ ਆਪਣੇ ਬਾਰੇ ਦੱਸੋ ਮੈਨੂੰ
1: ਹਾਂਜੀ ਜੀ ਮੇਰਾ ਨਾਮ ਨੀਤੂ ਪਾਲ ਹੈ ਔਰ ਮੈਂ ਕਾਉਂਸਲਰ ਹੂੰ
0: ਜੀ
1: ਔਰ ਮੈਂ ਕਾਉਂਸਲਿੰਗ ਕਰਤੀ ਹੂੰ ਬੱਚੋਂ ਕੀ ਔਰ ਸਾਥ ਮੈਂ ਪੇਰੈਂਟਸ ਕੀ
0: ਜੀ
1: ਔਰ ਮੇਰੇ ਪਰਿਵਾਰ ਚ ਮੇਰੇ ਹਸਬੈਂਡ ਨੇ ਜੋ ਸੀਨੀਅਰ ਐਗਜ਼ੀਕਿਊਟਿਵ ਹੈ ਪਬਲਿਕ ਸੈਕਟਰ ਚ ਔਰ ਮੇਰਾ ਇੱਕ ਪੁੱਤ ਹੈ ਉਹ ਸੋਫਟਵੇਅਰ ਇੰਜੀਨੀਅਰ ਹੈ ਬੈਂਗਲੋਰ ਚ
0: ਜੀ ਬਹੁਤ ਵਧੀਆ ਤੇ ਪ੍ਰੋਗਰਾਮ ਸੁਣਦੇ ਹੋ ਤੁਸੀਂ ਰੇਡੀਓ ਦੇ
1: ਹਾਂਜੀ ਹਾਂਜੀ ਬਿਲਕੁਲ ਸੁਣਦੇ ਆ ਜੀ ਡੇਲੀ ਸੁਣਦੇ ਆ
0: ਜੀ ਤੇ ਹੋਰ ਕੋਈ ਗੱਲਬਾਤ ਕਰਨੀ ਹੋਵੇ
1: ਹਾਂ ਨਹੀਂ ਨਹੀਂ ਮੈਂ ਬਸ ਇਹੀ ਗੱਲਬਾਤ ਕਰਨਾ ਚਾਹੁੰਦੀ ਹੈ
0: ਕਿ
1: ਆਪਣੇ ਜੋ ਮੇਰਾ ਪ੍ਰੋਫੈਸ਼ਨ ਹੈ ਕਾਉਂਸਲਿੰਗ
0: ਹਾਂਜੀ
1: ਜੋ ਵੀ ਬੱਚੇ ਹੈ ਜਾਂ ਜੋ ਪੇਰੈਂਟਸ ਹੈ ਉਹ ਜੋ ਸੁਣ ਰਹੇ ਹੈ ਸਾਡਾ ਪ੍ਰੋਗਰਾਮ
0: ਹਾਂਜੀ
1: ਉਹ ਕਦੀ ਵੀ ਕਿਸੇ ਵੀ ਮੁਸ਼ਕਿਲ ਚ ਨਿਰਾਸ਼ ਨਾ ਹੋਵੇ ਔਰ ਆਗੇ ਬਢਣੇ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹੇ
0: ਜੀ ਕਿਉਂਕਿ ਇਸੇ ਦਾ ਨਾਮ ਜ਼ਿੰਦਗੀ ਆ ਔਰ ਆਪਾਂ ਫਿਰ ਹੀ ਜ਼ਿੰਦਗੀ ਦੇ ਵਿੱਚ ਕਹਿੰਦੇ ਨਿਰਾਸ਼ ਪਰੇਸ਼ਾਨੀਆਂ ਨੂੰ ਦੂਰ ਕਰਕੇ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹਾਂ
1: ਹਾਂਜੀ ਹਾਂਜੀ 네ਗੇਟਿਵ ਸੋਚ ਨੂੰ ਪਰੇ ਰੱਖ ਕੇ ਆਪਾਂ ਪੋਜ਼ਿਟਿਵ ਸੋਚ ਨੂੰ ਅੱਗੇ ਰੱਖੀਏ ਔਰ ਜ਼ਿੰਦਗੀ 'ਚ ਅੱਗੇ ਵਧਦੇ ਰਹੀਏ ਕਿਉਂਕਿ ਜ਼ਿੰਦਗੀ ਸਾਨੂੰ ਰੱਬ ਨੇ ਇੱਕੋ ਹੀ ਵਾਰ ਦਿੱਤੀ ਹੈ
0: ਜੀ
1: ਹਾਂਜੀ
0: ਹਾਂਜੀ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ
1: ਹਾਂਜੀ ਧੰਨਵਾਦ
0: ਬਹੁਤ ਬਹੁਤ ਸ਼ੁਕਰੀਆ ਜੀ

0: ਸਟੂਡੀਓ ਦੀ ਘੜੀ 'ਤੇ ਸਮਾਂ 12:53 ਅਤੇ 39 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ ਤਹਿਤ, ਸਿਲਸਿਲਾ ਭੈਣਾਂ ਦੀ ਪਸੰਦ। ਅਤੇ ਮੇਰੇ ਨਾਲ ਇੱਕ ਭੈਣ ਹੋਰ ਜੁੜ ਚੁੱਕੇ ਨੇ ਜੀ। ਹੈਲੋ।
1: ਹਾਂਜੀ ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਨਾਮ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੇਰਾ ਨਾਮ ਜਸਵਿੰਦਰ ਕੌਰ ਹੈ, ਮੈਂ ਬਠਿੰਡਾ ਤੋਂ ਗੱਲ ਕਰ ਰਹੀ ਹਾਂ ਜੀ।
0: ਜੀ, ਅਤੇ ਗੀਤ ਕਿਹੜਾ ਸੁਣੋਗੇ ਤੁਸੀਂ?
1: ਮੈਨੂੰ ਹਰਭਜਨ ਮਾਨ ਦਾ ਸੁਣਾ ਦਿਓ ਕੋਈ ਵੀ ਸੌਂਗ।
0: ਜੀ, ਫੁਲਕਾਰੀ ਗੀਤ ਤੁਹਾਨੂੰ ਸੁਣਾਵਾਂਗੇ ਜੀ, ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦਾ। ਅਤੇ ਕੀ ਕੰਮ ਕਾਰ ਕਰਦੇ ਹੋ, ਕਿਸ ਤਰ੍ਹਾਂ ਦਾ ਪਰਿਵਾਰ ਹੈ ਤੁਹਾਡਾ, ਕੀ ਕੁਛ ਕਰ ਰਹੇ ਹੋ, ਮੈਨੂੰ ਦੱਸੋ ਆਪਣੇ ਪਰਿਵਾਰ ਬਾਰੇ, ਆਪਣੇ ਬਾਰੇ।
1: ਹਾਂਜੀ, ਮੈਂ ਬਸ ਹਾਊਸ ਵਾਈਫ ਹੀ ਹਾਂ ਜੀ, ਬੱਚੇ ਬਸ ਘਰੇ ਉਹਨਾਂ ਦੀ ਕੇਅਰ ਕਰਨੀ ਹੁੰਦੀ ਆ।
0: ਹਾਂਜੀ,
1: ਹਸਬੈਂਡ ਜੋਬ ਕਰਦੇ ਆ, ਹਾਂਜੀ, ਗਵਰਨਮੈਂਟ ਹੀ ਹੋਇਆ ਅਪਲਾਈ।
0: ਹਾਊਸ ਵਾਈਫ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਆਪਣੇ ਘਰ ਪਰਿਵਾਰ ਦੇ ਵਿੱਚ, ਸਾਰਾ ਦਿਨ ਨਿਕਲ ਜਾਂਦਾ ਆਪਾਂ ਨੂੰ ਕੰਮ, ਹੈ ਨਾ। ਹਾਊਸ ਵਾਈਫ ਨੂੰ ਵੀ ਬਹੁਤ ਵੱਡਾ ਅਹੁਦਾ ਹੁੰਦਾ ਅਗਰ ਦੇਖਿਆ ਜਾਏ ਤਾਂ, ਕਿਉਂਕਿ ਘਰ ਸਾਰਾ ਮਤਲਬ ਦਿਨ ਨਿਕਲ ਜਾਂਦਾ ਕੰਮ ਕਾਰ ਕਰਦੇ ਨੂੰ,
1: ਹੈ ਨਾ,
0: ਇਹ ਹੁੰਦਾ ਹੈ। ਹੋਰ ਕੀ ਕੋਈ ਗੱਲਬਾਤ ਕਰਨਾ ਚਾਹੋਗੇ? ਪ੍ਰੋਗਰਾਮ ਸੁਣਦੇ ਹੋ ਰੇਡੀਓ ਦੇ?
1: ਹਾਂਜੀ, ਸੁਣ ਲਈਦਾ ਕਦੇ ਕਦੇ ਰੇਡੀਓ, ਅਸੀਂ ਵੀ ਪਹਿਲਾਂ

0: ਵੈਸੇ ਹੁਣ ਅੱਜ ਕੱਲ ਤਾਂ ਟੀਵੀ ਦਾ ਦੌਰ ਚੱਲਦਾ ਕਰਕੇ ਆਪਾਂ ਟੀਵੀ ਜਿਆਦਾ ਦੇਖਦੇ ਹਾਂ, ਬਟ ਬਚਪਨ ਦੀਆਂ ਯਾਦਾਂ ਬਹੁਤ ਜੁੜੀਆਂ ਹੁੰਦੀਆਂ ਰੇਡੀਓ ਨਾਲ, ਪਹਿਲਾਂ ਬਚਪਨ ਚ ਬਹੁਤ ਜਿਆਦਾ ਰੇਡੀਓ ਸੁਣਦੇ ਹੁੰਦੇ ਸੀਗੇ ਅਸੀਂ
1: ਜੀ। ਤੇ ਕੋਈ ਹੋਰ ਗੱਲਬਾਤ ਕਰਨੀ ਹੋਵੇ?
0: ਬਸ ਜੀ, ਹੋਰ ਠੀਕ ਠਾਕ
1: ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੀਤ ਨੂੰ
0: ਸੁਣਾ ਰਹੇ ਜੀ। ਧੰਨਵਾਦ ਜੀ।

ਦੇ ਤਹਿਤ ਤੁਸੀਂ ਸੁਣੋਗੇ ਨੌਜਵਾਨ ਵਿਦਿਆਰਥੀ ਅਰਸ਼ ਕੁਮਾਰ ਨੂੰ। ਪ੍ਰੋਗਰਾਮ ਦੇ ਵਿੱਚ ਗੱਲਾਂ ਹੋਣਗੀਆਂ ਅਰਸ਼ ਕੁਮਾਰ ਦੇ ਦਿਲ ਦੀਆਂ ਤੇ ਨਾਲ ਨਾਲ ਸੁਣਾਂਗੇ ਉਹਨਾਂ ਦੇ ਪਸੰਦੀਦਾ ਗੀਤਾਂ ਨੂੰ। ਸੋ ਸੁਣਨਾ ਨਾ ਭੁੱਲਣਾ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਮੇਰੀਆਂ ਗੱਲਾਂ ਮੇਰੇ ਗੀਤ।

0: ਜੀ ਤੇ ਇੱਕ ਭੈਣ ਹੋਰ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਕਰਦੇ ਆ ਉਹਨਾਂ ਨਾਲ ਗੱਲ। ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ,
0: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਆਪਾਂ ਜੀ, ਮੇਰਾ ਨਾਮ ਹੈ ਅਮਨਦੀਪ ਕੌਰ, ਬਠਿੰਡੇ ਤੋਂ
0: ਜੀ। ਤੇ ਪਹਿਲਾਂ ਗੀਤ ਦੱਸ ਦਿਓ, ਕਿਹੜਾ ਸੁਣੋਗੇ?
1: ਹਾਂਜੀ, ਗੀਤ ਆਪਾਂ ਸੁਣਨਾ ਚਾਹਾਂਗੇ ਗੁਰਦਾਸ ਮਾਨ ਦਾ ਮਾਪੇ।
0: ਜੀ, ਗੁਰਦਾਸ ਮਾਨ ਦਾ ਗੀਤ ਤੁਹਾਨੂੰ ਸੁਣਾ ਦਾਂਗੇ। ਕੀ ਕੰਮ ਕਾਰ ਕਰਦੇ ਹੋ ਔਰ ਕਿਵੇਂ ਘਰ ਪਰਿਵਾਰ ਦੇ ਵਿੱਚ ਬੱਚੇ ਕੀ ਕਰ ਰਹੇ ਆ?
1: ਬੱਚੇ ਮੇਰੇ ਸਟੱਡੀ ਕਰ ਰਹੇ ਜੀ, ਆਪਣਾ ਬੁਟੀਕ ਦਾ ਕੰਮ ਹੈ
0: ਜੀ। ਤੇ ਹੋਰ ਕੋਈ ਗੱਲਬਾਤ ਕਰਨੀ ਹੋਵੇ?
1: ਹੋਰ ਵਧੀਆ ਜੀ, ਬਸ
0: ਵਧੀਆ ਚੱਲ ਰਿਹਾ।
1: ਗੱਲਬਾਤ ਕੋਈ ਨਹੀਂ, ਗਰਮੀ ਬਹੁਤ ਹੈ, ਬੈਠੇ ਹਾਂ।
0: ਤੇ ਸੁਣਦੇ ਹੋ ਰੇਡੀਓ ਦੇ ਪ੍ਰੋਗਰਾਮ ਤੁਸੀਂ?
1: ਹਾਂਜੀ,
0: ਰੇਡੀਓ ਦੇ ਪ੍ਰੋਗਰਾਮ ਸੁਣਦੇ ਹੋ?
1: ਠੀਕ, ਹਾਂਜੀ ਹਾਂਜੀ ਸੁਣਦੇ ਹਾਂ।
0: ਤੇ ਕੁਛ ਪਹਿਲਾਂ ਕਦੇ ਕੋਸ਼ਿਸ਼ ਕੀਤੀ ਫੋਨ ਲਗਾਉਣ ਦੀ?
1: ਇੱਕ ਦੋ ਵਾਰ ਪਹਿਲਾਂ ਕਰੀ ਸੀਗੀ, ਬਟ ਹੁਣ ਤਾਂ ਨਾ ਕੰਮ ਕੀ ਇੰਨੇ ਬਿਜ਼ੀ ਹੋ ਜਾਈਦਾ, ਟਾਈਮ ਹੀ ਨੀ ਨਿਕਲਦਾ ਸੀ।
0: ਹਾਂਜੀ,
1: ਤੇ ਹੁਣ ਫੇਰ ਮਨ ਜਿਹਾ ਕਰਦਾ ਹੁੰਦਾ ਵੀ ਚੱਲ ਕਰੀਏ। ਪਹਿਲਾਂ ਵੈਸੇ ਮੈਂ ਬਹੁਤ ਕੋਸ਼ਿਸ਼ ਕਰਦੇ ਹੁੰਦੀ ਸੀ।
0: ਹਾਂਜੀ, ਪਰ ਲੱਗਦਾ ਨੀ ਸੀ,
1: ਬਹੁਤ
0: ਸ਼ੁਕਰੀਆ ਤੁਹਾਡਾ। ਗੀਤ ਸੁਣਾ ਰਹੇ ਜੀ।

0: ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦਿਓ ਆਗਿਆ ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 38 ਸਕਿੰਟ ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।
2: ਅਸੀਂ ਆਕਾਸ਼ਵਾਣੀ ਤੇ ਜਲੰਧਰ

0: ਤੋਂ 1,07,00,000 ਰੁਪਏ ਨਕਦ, 98 ਲੈਪਟਾਪ, 229 ਮੋਬਾਈਲ ਫੋਨ ਅਤੇ 19 ਲਗਜ਼ਰੀ ਵਾਹਨ ਜ਼ਬਤ ਕੀਤੇ ਨੇ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਅਤੇ ਦੱਖਣੀ ਭਾਰਤ ਤੋਂ ਨੇ। ਅਧਿਕਾਰੀਆਂ ਨੇ ਕਿਹਾ ਕਿ ਗਰੋਹ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਅਧਿਕਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਸਬੰਧੀ ਹੋਰ ਜਾਂਚ ਜਾਰੀ ਏ। ਗੁਰਦਾਸਪੁਰ ਵਿਖੇ SDM ਦੀ ਸੇਵਾ ਨਿਭਾ ਰਹੇ PCS ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਏ। ਸਾਡੇ ਪੱਤਰਕਾਰ ਅਨੁਸਾਰ ਇਸ ਮਾਮਲੇ ਨੂੰ ਜੰਮੂ ਕਸ਼ਮੀਰ ਰਾਜਸਥਾਨ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਵਿੱਚ ਹੋਏ ਗਬਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਏ। SDM ਰੰਧਾਵਾ 'ਤੇ 1,63,00,000 ਰੁਪਏ ਦੇ ਗਬਨ ਦਾ ਕੇਸ ਚੱਲ ਰਿਹਾ ਸੀ। ਸੂਤਰਾਂ ਅਨੁਸਾਰ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਪੱਟੀ ਪੁਲਿਸ ਵੱਲੋਂ ਸਵੇਰੇ ਉਹਨਾਂ ਦੇ ਸਰਕਾਰੀ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ। ਮੁੱਖ ਚੋਣ ਅਧਿਕਾਰੀ ਅਨੰਤਤਾ ਮਿੱਤਰਾ ਵੱਲੋਂ ਵਿਸ਼ੇਸ਼ ਤੀਬਰ ਸੋਧ SIR ਸੰਬੰਧੀ ਕੱਲ੍ਹ ਪੰਜਾਬ ਦੀਆਂ ਰਜਿਸਟਰਡ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਅਪੀਲ ਕੀਤੀ ਕਿ ਸਿਆਸੀ ਪਾਰਟੀਆਂ SIR ਸੰਬੰਧੀ ਬੂਥ ਲੈਵਲ ਏਜੰਟਾਂ BLA ਦੀਆਂ ਨਿਯੁਕਤੀਆਂ ਜਲਦ ਤੋਂ ਜਲਦ ਕਰਨ ਤਾਂ ਜੋ BLAs ਨੂੰ BLOs ਦੇ ਨਾਲ ਹੀ ਸਮਾਂ ਰਹਿੰਦਿਆਂ ਟ੍ਰੇਨਿੰਗ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ BLA ਦੀ ਭੂਮਿਕਾ ਬਹੁਤ ਅਹਿਮ ਏ ਅਤੇ SIR ਦੇ ਹਰੇਕ ਪੜਾਅ ਉੱਤੇ BLO ਵੱਲੋਂ BLA ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਸ ਸਾਰੀ ਪ੍ਰਕਿਰਿਆ ਦੀ ਪਾਰਦਰਸ਼ਤਾ ਬਰਕਰਾਰ ਰਹੇ। ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ BLA ਦੀ ਨਿਯੁਕਤੀ ਸੰਬੰਧੀ ਵੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕਰ ਲਿਆ ਜਾਵੇ। ਸ੍ਰੀਮਤੀ ਮਿੰਦਰਾ ਨੇ ਕਿਹਾ ਕਿ SIR ਦੀ ਸਮੁੱਚੀ ਪ੍ਰਕਿਰਿਆ ਦੌਰਾਨ ਦਫ਼ਤਰ ਮੁੱਖ ਚੋਣ ਦਫ਼ਤਰ ਪੰਜਾਬ ਰਾਜ ਦੀਆਂ ਰਾਜਨੀਤਿਕ ਪਾਰਟੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੇਗਾ। ਇਸ ਮੌਕੇ ਉਹਨਾਂ ਵੋਟ ਸੰਬੰਧੀ ਅਧਿਕਾਰੀ ਬਾਰੇ ਵੀ ਰਾਜਨੀਤਿਕ ਪਾਰਟੀਆਂ ਨੂੰ ਜਾਣੂ ਕਰਵਾਇਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਅਬੁਲ ਖੁਰਾਣਾ ਵਿਖੇ 6,50,00,000 ਰੁਪਏ ਦੀ ਲਾਗਤ ਵਾਲੇ ਕੰਕਰੀਟ ਲਾਈਨਿੰਗ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੇਲਾਂ 'ਤੇ ਪੈਂਦੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਏ। ਉਹਨਾਂ ਕਿਹਾ ਕਿ ਕਿਸਾਨਾਂ ਲਈ ਨਹਿਰੀ ਪਾਣੀ ਦੀ ਸਮਰੱਥਾ ਵਧਾਉਣ ਲਈ 15,000 ਕਿਲੋਮੀਟਰ ਤੋਂ ਵੱਧ ਨਹਿਰਾਂ, ਰਜ਼ਬਾਹੇ, ਕੱਸੀਆਂ ਨੂੰ ਪੱਕਾ ਕਰਕੇ ਜ਼ਮੀਨ 'ਤੇ ਪਾਈਪਾਂ ਪਾਈਆਂ ਗਈਆਂ ਨੇ। ਉਹਨਾਂ ਦੱਸਿਆ ਕਿ ਖੇਤੀਬਾੜੀ ਲਈ ਜਿੱਥੇ ਪਹਿਲਾਂ 33% ਪਾਣੀ ਮਿਲਦਾ ਸੀ, ਉੱਥੇ ਹੁਣ ਸਿੰਚਾਈ ਵਿਭਾਗ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਨਾਲ 75% ਪਾਣੀ ਉਪਲਬਧ ਹੋਣਾ ਸ਼ੁਰੂ ਹੋ ਗਿਆ ਏ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਬੋਹਰ ਅਤੇ ਫਾਜ਼ਿਲਕਾ ਇਲਾਕਿਆਂ 'ਤੇ ਟੈਲਾਂ 'ਤੇ ਪੈਂਦੇ ਪਿੰਡਾਂ ਤੱਕ ਪਾਣੀ ਪੂਰੀ ਮਾਤਰਾ ਵਿੱਚ ਪਹੁੰਚਾਇਆ ਜਾ ਰਿਹਾ ਏ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਬੀਤੇ ਦਿਨ ਬੋਰਵੈਲ 'ਚ ਡਿੱਗੇ 4 ਸਾਲਾਂ ਬੱਚੇ ਨੂੰ ਕਰੀਬ 9 ਘੰਟਿਆਂ ਦੀ ਭਾਰੀ ਮੁਸ਼ਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਏ। ਬੱਚੇ ਗੁਰਕਰਨ ਸਿੰਘ, ਪੁੱਤਰ ਹਰਿੰਦਰ ਅਤੇ ਆਸ਼ਾ ਜੋ ਕਿ ਮਜ਼ਦੂਰੀ ਕਰਦੇ ਨੇ, ਰਾਤ ਕਰੀਬ 12:40 ਦੇ ਕਰੀਬ ਬੋਰਵੈਲ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਅਸ਼ਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਨੇ ਬਚਾਅ ਕਾਰਜਾਂ ਦੀ ਅਗਵਾਈ ਕੀਤੀ ਅਤੇ ਆਪਰੇਸ਼ਨ ਸਫਲ ਬਣਾਉਣ ਲਈ ਬਚਾਅ ਟੀਮਾਂ ਦੀ ਭਰਵੀਂ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਅਤੇ ਸੂਚਨਾ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਉਹਨਾਂ ਦੱਸਿਆ ਕਿ ਗੁਰਕਰਨ ਆਪਣੇ ਘਰ ਦੇ ਨਾਲ ਲੱਗਦੇ ਖੁੱਲ੍ਹੇ ਬੋਰਵੈਲ ਜਾਣ ਡਿੱਗਾ ਸੀ। ਉਹਨਾਂ ਦੱਸਿਆ ਕਿ ਬੋਰਵੈਲ ਦੇ ਬਿਲਕੁਲ ਨਾਲ 30 ਫੁੱਟ ਤੋਂ ਜ਼ਿਆਦਾ ਡੂੰਘਾ ਟੋਇਆ ਪੁੱਟਣ ਤੋਂ ਬਾਅਦ ਬਚਾਅ ਟੀਮਾਂ ਵੱਲੋਂ ਬੋਰ ਦੇ ਨਾਲ ਬਣਾਏ ਗਏ ਇੱਕ ਤੰਗ ਰਾਹ ਰਾਹੀਂ ਸ਼ਾਪ ਤੱਕ ਪਹੁੰਚ ਕਰਕੇ ਕਾਫ਼ੀ ਜੱਦੋਜਹਿਦ ਤੋਂ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਸਿਹਤ ਵਿਭਾਗ ਜ਼ਿਲ੍ਹਾ ਮੋਹਾਲੀ ਵੱਲੋਂ ਡੇਂਗੂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਗਿਰੀਸ਼ ਡੋਗਰਾ ਨੇ ਰੈਲੀ ਨੂੰ ਫੇਸ 3B1 ਦੇ ਸਰਕਾਰੀ ਸਕੂਲ ਤੋਂ ਰਵਾਨਾ ਕੀਤਾ, ਜਿਸ ਵਿੱਚ ਸਿਹਤ ਕਾਮਿਆਂ ਅਤੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਰੈਲੀ ਦੌਰਾਨ ਜਿੱਥੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਣ ਦਾ ਹੋਕਾ ਦਿੱਤਾ ਗਿਆ, ਉੱਥੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਸੰਬੰਧੀ ਪੈਂਫਲੇਟ ਵੰਡੇ ਗਏ। ਰੈਲੀ ਦੌਰਾਨ ਜ਼ਿਲ੍ਹਾ ਐਪੀਡੋਮੋਲੋਜਿਸਟ ਡਾਕਟਰ ਅਨਾਮਿਕਾ ਸੋਨੀ ਨੇ ਕਿਹਾ ਕਿ ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਦੇ ਨਿਰਦੇਸ਼ਾਂ 'ਤੇ ਕੱਢੀ ਗਈ ਰੈਲੀ ਦਾ ਮਕਸਦ ਲੋਕਾਂ ਨੂੰ ਇਸ ਮਾਰੂ ਬੁਖਾਰ ਬਾਬਤ ਜਾਗਰੂਕਤਾ ਵਧਾਉਣਾ ਹੈ। ਉਹਨਾਂ ਕਿਹਾ ਕਿ ਡੇਂਗੂ ਬੁਖਾਰ ਤੋਂ ਬਚਾਅ ਦਾ ਇੱਕੋ ਇੱਕ ਕਾਰਗਰ ਤਰੀਕਾ ਹੈ ਕਿ ਕਿਸੇ ਵੀ ਥਾਂ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਡੇਂਗੂ ਦਾ ਸੀਜ਼ਨ ਆਮ ਤੌਰ 'ਤੇ ਜੁਲਾਈ ਤੋਂ ਨਵੰਬਰ ਤੱਕ ਮੰਨਿਆ ਜਾਂਦਾ ਹੈ, ਇਸ ਲਈ ਇਹਨਾਂ ਦਿਨਾਂ ਵਿੱਚ ਵਧੇਰੇ ਚੌਕਸ ਰਹਿਣ ਦੀ ਲੋੜ ਏ। ਇਸਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 20 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।

ਅੱਜ ਦੇ ਪ੍ਰੋਗਰਾਮ ਚ ਤੁਸੀਂ ਸੁਣੋਗੇ ਸਿਲਸਿਲਾ ਟੈਲੀਫੋਨ ਮਿਲਾਓ ਜੀ। ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹਾਂ ਮੈਂ ਮਰਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ। ਜੀ 0164-22-40-331 ਨੰਬਰ ਡਾਇਲ ਕਰਕੇ ਸਰੋਤੇ ਪ੍ਰੋਗਰਾਮ ਚ ਸ਼ਿਰਕਤ ਕਰ ਸਕਦੇ ਨੇ ਤੇ ਸੁਣ ਸਕਦੇ ਨੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਗਦਰ ਫਿਲਮ ਦੇ ਗਾਏ ਇਸ ਗੀਤ ਦੇ ਨਾਲ।

0: ਸਟੂਡੀਓ ਦੀ ਘੜੀ ਤੇ ਸਮਾਂ 1:21 ਤੇ 14 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ, ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ,
0: ਗੀਤ ਕਿਹੜਾ ਸੁਣੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੇ ਸੁਣਾ ਦੇਣੇ ਗੀਤ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ,
1: ਧੰਨਵਾਦ
0: ਜੀ।

0: ਕੀ ਤੁਸੀਂ ਆਪਣੇ ਕਾਰੋਬਾਰ ਨੂੰ ਨਵੀਂ ਜਾਨ ਦੇਣਾ ਚਾਹੁੰਦੇ ਹੋ?
1: ਕੀ ਤੁਸੀਂ ਆਪਣੇ ਗ੍ਰਾਹਕਾਂ ਦੇ ਨਾਲ ਨਿੱਘਾ ਰਿਸ਼ਤਾ ਬਣਾਉਣਾ ਚਾਹੁੰਦੇ ਹੋ?
0: ਜੇਕਰ ਹਾਂ ਤਾਂ ਰੇਡੀਓ ਤੁਹਾਡੇ ਲਈ ਸਭ ਤੋਂ ਵਧੀਆ ਮੰਚ ਹੈ।
1: ਰੇਡੀਓ ਸਿਰਫ ਇੱਕ ਮਾਧਿਅਮ ਨਹੀਂ, ਇਹ ਤੁਹਾਡੇ ਬ੍ਰਾਂਡ ਦੀ ਆਵਾਜ਼ ਹੈ।
0: ਇਹ ਤੁਹਾਡੇ ਗਾਹਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਸਭ ਤੋਂ ਤੇਜ਼ ਤਰੀਕਾ ਹੈ।
1: ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾ ਸਕਦੇ ਹੋ,
0: ਆਪਣੇ ਬ੍ਰਾਂਡ ਦੀ ਪਹਿਚਾਣ ਬਣਾ ਸਕਦੇ ਹੋ ਤੇ ਸਭ ਤੋਂ ਮਹੱਤਵਪੂਰਨ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹੋ।
1: ਰੇਡੀਓ ਸਾਰੇ ਵਰਗਾਂ ਦੇ ਲੋਕਾਂ ਤੱਕ ਪਹੁੰਚਦਾ ਹੈ, ਚਾਹੇ ਉਹ ਘਰ ਵਿੱਚ ਹੋਣ, ਕਾਰ ਵਿੱਚ ਹੋਣ ਤੇ ਜਾਂ ਫਿਰ ਆਪਣੇ ਕੰਮਾਂ ਕਾਜਾਂ ਤੇ।
0: ਰੇਡੀਓ ਦਾ ਵਿਗਿਆਪਨ ਦੂਸਰੇ ਸਾਧਨਾਂ ਦੇ ਮੁਕਾਬਲੇ ਕਾਫੀ ਕਿਫਾਇਤੀ ਹੁੰਦਾ ਹੈ।
1: ਤਾਂ ਫਿਰ ਇੰਤਜ਼ਾਰ ਕਿਉਂ, ਅੱਜ ਹੀ ਕਾਲ ਕਰੋ 78379 63 306
0: ਅਤੇ ਆਪਣੇ ਕਾਰੋਬਾਰ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਓ। ਵਧੇਰੇ ਜਾਣਕਾਰੀ ਲਈ ਈਮੇਲ ਵੀ ਨੋਟ ਕਰੋ, AIRFM.BTI@gmail.com।
2: ਆਕਾਸ਼ਵਾਣੀ FM ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

0: ਜੀ ਤੇ ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸਰ ਮੈਂ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਮੇਰਾ ਨਾਮ ਦਰਸ਼ਨ ਸਿੰਘ ਖਾਸ ਹੈ ਜੀ।
0: ਹਾਂਜੀ, ਤੇ ਗੀਤ ਕਿਹੜਾ
1: ਸੀ? ਜਿਵੇਂ ਨਾ ਤੁਹਾਨੂੰ ਕੋਈ ਮਰਜ਼ੀ ਸੁਣਾ ਦਿਓ ਜੀ।
0: ਜੀ,
1: ਪਿੰਡ ਫੁੱਲੋ ਬਿੱਠੀ ਜੀ।
0: ਜੀ,
1: ਤੇ ਇੱਕ ਰਿਸ਼ਤੇਦਾਰ ਦਾ ਨਾਮ ਲੈਣਾ ਜੀ।
0: ਹਾਂਜੀ ਬੋਲੋ।
1: ਹਾਂਜੀ
0: ਹਾਂਜੀ ਬੋਲੋ।
1: ਹਰਦੇਸ਼ ਖਾਲਸਾ ਜੀ।
0: ਜੀ ਸ਼ੁਕਰੀਆ,
1: ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ।

0: ਸਟੂਡੀਓ ਦੇ ਘੜੀ ਦਾ ਸਮਾਂ 1:39 ਤੇ 41 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਤੇ ਮੇਰੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ ਜੀ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬੇਟਾ ਅਮਰਜੀਤ ਮਾਨ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਵਾਗਤ ਹੈ ਤੁਹਾਡਾ।
1: ਬਹੁਤ ਬਹੁਤ ਮਿਹਰਬਾਨੀ ਜੀ।
0: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੋਧਾ ਸਿੰਘ ਬੋਲਦਾ ਜੀ, ਪਿੰਡ ਮੱਲਾ ਨੇੜੇ ਬਾਜਾ ਖਾਨਾ ਜੀ।
0: ਜੀ, ਤੇ ਗੀਤ ਕਿਹੜਾ ਸੁਣੋਗੇ?
1: ਗੀਤ ਪਤੰਗਾ ਫਿਲਮ ਦਾ ਸੁਣਨਾ ਜੀ, ਮੇਰੇ ਪੀਆ ਗਏ ਰੰਗੋਂ, ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਜੀ।
0: ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਗੀਤ ਤੁਹਾਨੂੰ ਸੁਣਾ ਰਹੇ ਹਾਂ।
1: ਧੰਨਵਾਦ ਜੀ, ਬਹੁਤ ਮਿਹਰਬਾਨੀ
0: ਜੀ।

0: ਜੀ ਸਿਫਰ 144 341 ਨੰਬਰ ਡਾਇਲ ਹੋ ਚੁੱਕੇ ਆ ਜੀ। ਹੈਲੋ
1: ਅਮਰਜੀਤ ਭੈਣ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਮਲਕੀਤ ਸਿੰਘ ਕਢਾਣਾ ਜੀ, ਆਰੀਅਨ ਯੂਨੀਵਰਸਿਟੀ ਬਛੇਟੇ ਤੋਂ ਬੋਲਦਾ, ਮੇਰਾ ਪਿੰਡ ਆ ਕਢਾਣਾ ਜੀ।
0: ਜੀ ਤੇ ਗੀਤ ਕਿਹੜਾ ਸੁਣੋਗੇ?
1: ਹਾਂਜੀ ਮੈਂ ਕ੍ਰਾਂਤੀ ਫਿਲਮ ਦਾ ਸੁਣਨਾ ਜੀ, ਜ਼ਿੰਦਗੀ ਕੀ ਇੱਕ ਟੂਟੇ ਨਾਲ ਲੜੀ ਜੀ, ਇਹ ਸੁਣਾ ਦਿਓ ਤੇ ਤੁਹਾਡਾ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ।
1: ਹਾਂ ਚੰਗੇ, ਧੰਨਵਾਦ ਜੀ ਤੁਹਾਡੇ। ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

0: जी 0164-22-43-331 नंबर डायल हो चुके हैं जी। हेलो,
1: ਸਤਿ
0: ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਪਰਮਜੀਤ ਬੋਲ ਰਿਹਾ, ਪਿੰਡ ਫਰੰਗ ਦਖੁਰ ਦੇ ਨੇੜੇ ਤਲਵੰਡੀ ਸਾਬ ਜੀ।
0: ਜੀ, ਗੀਤ ਕਿਹੜਾ ਸੁਣੋਗੇ?
1: ਕੱਚੇ ਧਾਗੇ ਸੁਣਾ ਦੋ ਮੈਡਮ, ਕੋਈ ਵੀ ਗੀਤ ਸੁਣਾ ਦੋ, ਬਹੁਤ ਵਧੀਆ ਗੀਤ ਸਾਰੇ
0: ਜੀ। ਕੱਚੇ ਧਾਗੇ ਦੇ ਵਿੱਚੋਂ ਗੀਤ ਤੁਹਾਨੂੰ ਸੁਣਾਉਣੇ ਜੀ, ਉਪਰ ਖੁਦਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ।
0: ਹਾਂਜੀ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਟੈਲੀਫੋਨ ਮਿਲਾਓ ਜੀ। ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ, ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਤੁਸੀਂ ਚੁਣਕੇ ਤਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਦੇ ਸਮਾਂ 1:59 ਤੇ 40 ਸਕਿੰਟ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: को पनाह देना और भारत के खिलाफ आतंकी गतिविधियां बंद करें। पश्चिम बंगाल सरकार ने राज्य में वर्ष 2011 से जारी सभी जाति प्रमाण पत्रों की जांच के आदेश दिए। सीबीएसई ने कक्षा 12वीं के छात्रों की उत्तर पुस्तिकाओं के 2 चरणों में पुनर्मूल्यांकन की प्रक्रिया की घोषणा की। इसके साथ ही दोपहर समाचार का ये अंक समाप्त हुआ। नमस्कार।
1: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 2:30 ਤੇ 29 ਸਕਿੰਟ। ਤੇ ਆਉਣ ਸੁਣਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ।

ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹਾਂ ਮੈਂ ਮਨਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਤੱਤਰ ਇੱਕ ਸੌ ਤਿਹੱਤਰ ਤਿਹੱਤਰ ਇੱਕ ਸੌ ਛਿਆਲੀ ਨੰਬਰ ਤੇ ਸਰੋਤੇ ਸਾਨੂੰ ਵਟਸਐਪ ਸੰਦੇਸ਼ ਭੇਜ ਸਕਦੇ ਨੇ ਤੇ ਸੁਣ ਸਕਦੇ ਨੇ ਆਪਣੇ ਪਸੰਦੀਦਾ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਬਰਾੜ ਦੇ ਗਾਏ ਇਸ ਗੀਤ ਦੇ ਨਾਲ।

ਸੁਣਦਿਆਂ ਗੀਤ ਫਿਲਮ ਭੰਗੜਾ ਦੇ ਵਿੱਚੋਂ ਆਵਾਜ਼ ਸ਼ਮਸ਼ਾਦ ਬੇਗਮ ਦੀ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ, ਨਿੰਮਲ, ਹਰਗੁਣ, ਨਿੰਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ ਮਾਸਟਰ ਜੀ, ਦੇਸਰਾਜ ਮਾਂਡੀਆ ਅਤੇ ਸਮੂਹ ਪਰਿਵਾਰ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਮਿਰਜ਼ਾਪੁਰ ਤੋਂ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ, ਪਰਵ, ਪਰਵੀਨ ਧੀਮਾਨ, ਚਿਰਾਗ, ਰਜਤ ਧੀਮਾਨ, ਰਾਜੇਸ਼ ਧੀਮਾਨ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਪਿੰਡ ਜਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਅਤੇ ਹਰਮਨ ਪਗਾਣੀਆ। ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸਵੀਰ ਜੱਸਲ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਅਤੇ ਹਰਵਿੰਦਰ ਮਾਨ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 16 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

ਸਟੂਡੀਓ ਦੀ ਘੜੀ ਤੇ ਸਮਾਂ 2:43 ਤੇ 57 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ। ਤੇ ਆਓ ਸੁਣਦੇ ਹਾਂ ਗੀਤ ਫਿਲਮ ਬਲਬੀਰੋ ਭਾਬੀ, ਆਵਾਜ਼ ਕੁਲਦੀਪ ਮਾਨਕ ਦੀ। ਤੇ ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ, ਗੁਰਲੀਨ ਕਾਟਪਾਲ, ਇਸੇ ਗੀਤ ਦੀ ਫਰਮਾਇਸ਼ ਪਹੁੰਚੀ ਹੈ ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ। ਸਰਬਜੋਤ ਸਿੱਧੂ, ਅਵਿਤਾਰ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬਾ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ,

ਰਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਜੀ, ਨੱਥੂ ਰਾਮ ਅਨਾਜ ਮੰਡੀ ਕਾਲਾਂਵਾਲੀ ਤੋਂ, ਜ਼ਿਲ੍ਹਾ ਸਿਰਸਾ ਹਰਿਆਣਾ। ਇਸੇ ਗੀਤ ਦੀ ਫਰਮਾਇਸ਼ ਪਹੁੰਚੀ ਹੈ ਪਿੰਡ ਝੰਝੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ, ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਸਾਰਾ ਪਰਿਵਾਰ ਇਹਨਾਂ ਦਾ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਜਸਪ੍ਰੀਤ ਜੱਸੀ, ਇਹਨਾਂ ਦੇ ਪੋਤਰੇ, ਪੋਤਰਾ ਗੁਣਤਾਜ ਵੀਰ ਸਿੰਘ, ਦੋਤਾ ਸੁਖਮਨ ਵੀਰ ਸਿੰਘ ਹੁਸਨਰ ਤੋਂ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਅਤੇ ਡਾਕਖਾਨਾ ਲੋਗੜ ਠਾਕਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਨਾਰੰਗ ਕੁਮਾਰ, ਬਲਦੇਵ ਸਿੰਘ, ਭਗਵਾਨਗੜ੍ਹ, ਭੁੱਖਿਆਂਵਾਲੀ ਤੋਂ। ਇਸੇ ਗੀਤ ਦੀ ਫਰਮਾਇਸ਼ ਪਹੁੰਚੀ ਹੈ ਜੀ, ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਨਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਅਤੇ ਇਹਨਾਂ ਦਾ ਸਾਰਾ ਜਿੰਦਲ ਪਰਿਵਾਰ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਜੀਦਾ ਤੋਂ ਹਰਜਿੰਦਰ ਸਿੰਘ ਬਰਾੜ, ਜਗਰਾਜ ਸਿੰਘ ਬਰਾੜ, ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਘੁੜਿਆਣਾ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੁਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਗੁਰਮਿਲ ਸਿੰਘ, ਮੰਦਰ ਸਿੰਘ, ਜਗਸੀਰ ਸਿੰਘ, ਗੁਰਜੀਤ ਸਿੰਘ, ਗਾੜੇਕਾ, ਭੂਰਾ ਸਿੰਘ, ਲਛਮਣ ਸਿੰਘ, ਮੌੜ ਚੜ੍ਹਤ ਸਿੰਘ ਵਾਲਾ, ਦਰਸ਼ਨ ਸਿੰਘ, ਬਡਿਆਲਾ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ।

ਸੁਣਦਿਆਂ ਗੀਤ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਚੱਕ ਪੰਜ MD ਪਤਰੋੜਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਮੰਗਲ ਜਨਾਗਲ ਰਾਹੀਂ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ ਜਨਾਗਲ ਇੰਦੂ ਅਤੇ ਡਾਕਟਰ ਸੁਨੀਲ ਜਨਾਗਲ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਮਾਰਹਰਾ ਦਰਵਾਜ਼ਾ ਏਟਾ ਤੋਂ, ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਬਾਸੀ, ਯਸ਼ਫ ਅਬਾਸੀ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ, ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਨੀਤ ਕੁਮਾਰ ਜਿੰਦਲ, ਗੋਸ਼ਾ, ਹਿਮਾਂਸ਼ੂ।

ਜਿੰਦਲ, ਰਵੀ ਅਤੇ ਸਾਰਾ ਜਿੰਦਲ ਪਰਿਵਾਰ। ਜਿੰਦਲ ਬੇਕਰਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਸੁਖਚੈਨ ਰੋਡ, ਪਿੰਡ ਗਦਰਾਣਾ ਤੋਂ ਜੈਲਾ ਸਰਾਂ, ਅੰਗਰੇਜ਼ ਸਿੰਘ ਭੁੱਲਰ, ਲਰੀ ਸਿੰਘ ਢਿੱਲੋਂ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਜੱਗਾ ਸਿੰਘ ਰਾਮਾ ਮੰਡੀ, ਬਲਜੀਤ ਕੌਰ ਰਾਮਾ ਮੰਡੀ, ਇਹਨਾਂ ਦੇ ਪੋਤਰੇ ਤਨਵੀਰ ਤੇ ਗੁਰਵੀਰ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਮੇਨ ਬਾਜ਼ਾਰ ਤੋਂ ਮਲਕੀਤ ਸਿੰਘ ਗੋਨਿਆਣਾ ਮੰਡੀ, ਸੇਵਕ ਸਿੰਘ ਗੋਨਿਆਣਾ ਮੰਡੀ, ਅੰਗਰੇਜ਼ ਸਿੰਘ ਗੋਨਿਆਣਾ ਕਲਾਂ, ਨਿਹਾਲ ਸਿੰਘ ਅਬਲੂ ਕੋਟਲੀ, ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ, ਅੰਕਿਤ ਕਾਂਗੜਾ। ਅਤੇ ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਛਿੰਦਾ, ਜਸਵੀਰ ਜੱਸੀ। ਅਤੇ ਇਸੇ ਗੀਤ ਦੀ ਫਰਮਾਇਸ਼ ਪਹੁੰਚੀ ਅਫੀਮ ਵਾਲੀ ਗਲੀ, ਪ੍ਰੇਮ ਮਾਰਕੀਟ, ਬਠਿੰਡਾ ਤੋਂ। ਅਮਰਜੀਤ ਜੱਸਲ, ਚਰਨਜੀਤ, ਬੱਟੂ, ਚੂਚੀ, ਲਾਲ ਸਿੰਘ ਨਗਰ, ਗਲੀ ਨੰਬਰ 15, ਬਠਿੰਡਾ ਤੋਂ। ਸੁਖਪਾਲ ਸਿੰਘ, ਰਤਨ, ਜਸਵਿੰਦਰ ਕੌਰ, ਲਵਲੀ, ਰਤਨ, ਵਿੱਕੀ, ਰਤਨ, ਸੁਖਪਾਲ, ਸਿਰਕੀ ਬਾਜ਼ਾਰ, ਜਲੇਬੀ ਵਾਲਾ ਚੌਂਕ, ਬਠਿੰਡਾ ਤੋਂ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ ਆਹੂਜਾ। ਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਫਰਮਾਇਸ਼ ਨੂੰ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜਤੀ ਸਮਾਂ 2:59 ਤੇ 44 ਸਕਿੰਟ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਮਨ ਚਾਹੇ ਗੀਤ ਤੇ 4 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬੰਬੇ ਟਾਕੀਜ਼ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 5 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:18 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਕਿਸਾਨ ਬਾਣੀ, ਸੰਚਾਲਨ ਕਰਨਗੇ ਕੁਲਦੀਪ ਕੌਰ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਵਿਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿਚ ਵਿਸ਼ਾ ਹੈ ਘਰੇ ਹੀ ਪਸ਼ੂਆਂ ਲਈ ਸਾਇਲੇਜ ਤਿਆਰ ਕਰਨ ਦੀ ਵਿਧੀ ਅਤੇ ਹਰੇ ਚਾਰੇ ਦੇ ਮਹੱਤਵਤਾ ਅਤੇ ਮਹੱਤਵ ਦੇ ਸੰਬੰਧ ਵਿਚ ਗੱਲਬਾਤ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਫਲ ਅਤੇ ਅਗਾਂਹ ਵਧੂ ਪਸ਼ੂ ਪਾਲਕ ਕਿਸਾਨ ਲਾਲੀ ਉਰਫ ਬੱਬੂ ਨਾਲ ਮੁਲਾਕਾਤ। ਮੁਲਾਕਾਤੀ ਨੇ ਕੁਲਵਿੰਦਰ ਸਿੰਘ ਔਲਖ। ਆਓ ਸੁਣਦੇ ਹਾਂ ਇਹ ਜਾਣਕਾਰੀ ਭਰਿਆ ਪ੍ਰੋਗਰਾਮ ਹਰੇ ਚਾਰੇ ਦੇ ਮਹੱਤਵ ਸੰਬੰਧੀ ਗੱਲਬਾਤ।
2: ਕਿਸਾਨ ਬਾਣੀ ਦੇ ਵਿੱਚ ਮੈਂ ਹਾਜ਼ਰ ਹਾਂ ਕੁਲਵਿੰਦਰ ਔਲਖ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਸਲਾਮ। ਸਰੋਤਿਓ, ਤੁਹਾਨੂੰ ਪਤਾ ਹੈ ਕਿ ਹਰ ਸ਼ਨੀਵਾਰ ਅਸੀਂ ਤੁਹਾਡੀ ਕਿਸੇ ਨਾ ਕਿਸੇ ਸਫਲ ਤੇ ਅਗਾਂਹ ਵਧੂ ਕਿਸਾਨ ਦੇ ਨਾਲ ਮੁਲਾਕਾਤ ਕਰਵਾਉਂਦੇ ਹਾਂ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬੱਬੂ ਉਰਫ ਲਾਲੀ ਹੋਰਾਂ ਦੇ ਨਾਲ, ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜੇ ਹੋਏ ਹੈ। ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਬਰੀਕੀਆਂ ਜਿੱਥੇ ਇਹ ਉਹਨਾਂ ਦਾ ਗਿਆਨ ਰੱਖਦੇ ਹੈ, ਉੱਥੇ ਆਪ ਵੀ ਪਸ਼ੂ ਪਾਲਣ ਦੇ ਕਿੱਤੇ ਤੋਂ ਕਾਫੀ ਮੁਨਾਫਾ ਖੱਟ ਰਹੇ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਪਸ਼ੂਆਂ ਦੇ ਹਰੇ ਚਾਰੇ ਤੇ ਸਾਇਲੇਜ ਦੇ ਨਾਲ ਸੰਬੰਧਿਤ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹੀ ਗੱਲਾਂ ਖਾਸ ਰਹਿਣਗੀਆਂ ਕਿ ਸਾਇਲੇਜ ਪਾਉਣ ਦੇ ਕੀ ਫਾਇਦੇ ਹੈ, ਗਰਮੀਆਂ ਤੇ ਸਰਦੀਆਂ ਦੇ ਸਾਇਲੇਜ ਦੇ ਵਿੱਚ ਕੀ ਅੰਤਰ ਹੈ, ਸਹੀ ਸਮਾਂ ਕੀ ਹੈ ਸਾਇਲੇਜ ਪਾਉਣ ਦਾ, ਕਿਹੜਾ ਢੰਗ ਵਰਤੀਏ, ਕਿਹੜੇ ਮਾੜੇ ਪ੍ਰਭਾਵ ਸਾਇਲੇਜ ਤੋਂ ਹੋ ਸਕਦੇ ਆ ਤੇ ਉਹਨਾਂ ਤੋਂ

0: ਫਿਰ ਕਿਵੇਂ ਬਚਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਬੱਬੂ ਔਰ ਫਲਾਲੀ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ।
1: ਧੰਨਵਾਦ ਬਾਈ ਤੁਸੀਂ ਮੈਨੂੰ ਇਸ ਪ੍ਰੋਗਰਾਮ ਸ਼ਾਮਿਲ ਕਰਨ ਜਾਂ ਮੈਨੂੰ ਇਹਨੇ ਜੋਗਰਾ ਸਮਝਿਆ ਮੈਂ ਤੁਹਾਡੇ ਸਵਾਲਾਂ ਦੇ ਕੋਈ ਜਵਾਬ ਦੇ ਸਕਾਂ।
0: ਜੀ ਤਾਂ ਬਾਈ ਜੀ, ਸਭ ਤੋਂ ਪਹਿਲਾਂ ਇਹ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ ਕਿ ਕਿੰਨਾ ਕੁ ਲੰਮਾ ਸਮਾਂ ਹੋ ਗਿਆ ਜੀ ਤੁਹਾਨੂੰ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਇਆਂ।
1: ਸਮਾਂ ਬਾਈ ਲਗਭਗ 8 ਤੋਂ ਲੈ ਕੇ 9 ਸਾਲ ਹੋ ਗਏ ਮੈਨੂੰ ਇਸ ਕੰਮ ਦੇ ਵਿੱਚ ਜੁੜੇ ਹੋਇਆਂ, ਜਦੋਂ ਕਿ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਚੰਗੇ ਤਜਰਬੇ ਨਾਲ ਆਪਾਂ ਵਧੀਆ ਹੁਣ ਆਪਣੇ ਕੰਮ ਨੂੰ ਚਲਾ ਲਿਆ। ਸ਼ੁਰੂ 'ਚ ਠੀਕ ਆ, ਹਰੇਕ ਪ੍ਰੋਬਲਮ ਆਪਾਂ ਨੂੰ ਆਉਂਦੀਆਂ, ਬਹੁਤ ਸਾਰੇ ਘਾਟੇ ਵੀ ਪੈਂਦੇ ਆ, ਨੁਕਸਾਨ ਵੀ ਹੁੰਦਾ ਕਿਉਂਕਿ ਉਸ ਟਾਈਮ ਆਪਾਂ ਇੰਨੀ ਸਮਝ ਨਹੀਂ ਹੁੰਦੀ। ਬਾਕੀ ਜਿਵੇਂ ਜਿਵੇਂ ਟਾਈਮ ਦੇ ਨਾਲ ਅੱਗੇ ਵਧਾਂਗੇ ਤਾਂ ਹੌਲੀ ਹੌਲੀ ਫਿਰ ਮੁਨਾਫਾ ਵੀ ਹੋਣਾ ਸ਼ੁਰੂ ਹੋ ਜਾਂਦਾ। ਪਹਿਲਾਂ ਆਪਾਂ ਆਮ ਦੇਖਦੇ ਹਾਂ ਵੀ ਜੇ ਸ਼ੁਰੂ 'ਚ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਉਹ 'ਚ ਘਾਟੇ ਤਾਂ ਪੈਂਦੇ ਹੀ ਪੈਂਦੇ ਆ, ਕਿਉਂਕਿ ਆਪਾਂ ਨੂੰ ਜਾਣਕਾਰੀ ਦੀ ਘਾਟ ਕਰਕੇ ਨੁਕਸਾਨ ਹੋ ਹੀ ਜਾਂਦਾ, ਭਾਵੇਂ ਕੋਈ ਵੀ ਕਿੱਤਾ ਹੋਵੇ। ਉਸ ਤਰ੍ਹਾਂ ਪਸ਼ੂ ਪਾਲਣ ਕਿੱਤਾ ਵੀ ਇਸੇ ਤਰ੍ਹਾਂ ਠੀਕ ਹੈ, ਜਦੋਂ ਆਪਾਂ ਸ਼ੁਰੂ ਕਰਦੇ ਹਾਂ ਉਹ 'ਚ ਸ਼ੁਰੂ 'ਚ ਆਪਾਂ ਨੂੰ ਦਿੱਕਤਾਂ ਆਉਂਦੀਆਂ, ਘਾਟੇ ਹੀ ਪੈਂਦੇ ਆ। ਪਰ ਇਸੇ ਕਰਕੇ ਮੈਂ ਦੇਖਣ 'ਚ ਆਉਂਦਾ ਕਿ ਬਹੁਤ ਸਾਰੇ ਪਸ਼ੂ ਪਾਲਕ ਵੀਰ ਆ ਜਿਹੜੇ ਨਵੇਂ ਜੁੜਦੇ ਆ ਉਹ ਬਹੁਤ ਜਲਦੀ ਜਿਹੜਾ ਇਸ ਕੰਮ ਤੋਂ ਮੂੰਹ ਫੇਰ ਲੈਂਦੇ। ਕੰਮ ਨੂੰ ਸਮਾਂ ਚਾਹੀਦਾ, ਸਮੇਂ ਦੇ ਨਾਲ ਹੀ ਜਿਹੜਾ ਬੰਦਾ ਹੌਲੀ ਹੌਲੀ ਇਸ ਕੰਮ 'ਚ ਪ੍ਰੋਗਰੈਸ ਕਰਦਾ ਤਾਂ ਫਿਰ ਅੱਗੇ ਜਾ ਕੇ ਚੰਗੇ ਮੁਨਾਫੇ ਵੱਲ ਵੀ ਪਹੁੰਚ ਜਾਂਦਾ।
0: ਜੀ ਬਿਲਕੁਲ ਜੀ, ਤੁਸੀਂ ਇਹ ਗੱਲ ਦਰੁਸਤ ਫਰਮਾਈ ਹੈ ਕਿ ਸ਼ੁਰੂ ਤੋਂ ਜ਼ਰੂਰ ਸਮੱਸਿਆਵਾਂ ਕਿਸੇ ਵੀ ਕਿੱਤੇ ਵਿੱਚ ਆਉਂਦੀਆਂ, ਪਰ ਜਿਹੜਾ ਅੜ ਜਾਂਦਾ, ਜਿਹੜਾ ਖੜ ਜਾਂਦਾ ਹੈ ਉਹ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਕਰ ਜਾਂਦਾ। ਤਾਂ ਬਾਈ ਜੀ, ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਖੁਰਾਕ ਬੜੀ ਅਹਿਮ ਹੈ, ਖੁਰਾਕ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ। ਤਾਂ ਪਸ਼ੂ ਪਾਲਣ ਦੇ ਲਈ ਸਾਈਲੇਜ ਪਾਉਣ ਦੇ ਕੀ ਫਾਇਦੇ ਹੋ ਸਕਦੇ ਆ ਬਾਈ ਜੀ? ਸਾਈਲੇਜ ਪਾਉਣ ਦੇ ਪਸ਼ੂਆਂ ਨੂੰ ਤੇ ਇੱਕ ਕਿਸਾਨ ਨੂੰ ਕੀ ਫਾਇਦਾ ਹੋ ਸਕਦਾ ਜੀ?
1: ਸਾਈਲੇਜ ਦਾ ਫਾਇਦਾ ਬਾਈ ਜੀ ਹੈ, ਸਾਈਲੇਜ ਦਾ ਫਾਇਦਾ ਆਪਾਂ ਨੂੰ ਉਦੋਂ ਹੁੰਦਾ ਜਦੋਂ ਆਪਣੇ ਘਰੇ ਪਸ਼ੂ 20-25 ਲੀਟਰ ਦੁੱਧ ਜਿਹੜੀ ਗਾਂ ਦਾ ਅਤੇ 15+ ਦੁੱਧ ਜਿਹੜੀ ਮੱਝ ਹੋਵੇ ਤਾਂ ਉਸ ਟਾਈਮ ਸਾਈਲੇਜ ਪਾਉਣਾ ਵਧੀਆ ਵੀ ਨਹੀਂ ਪਰ ਜ਼ਰੂਰੀ ਹੋ ਜਾਂਦਾ। ਉਹਦਾ ਫਾਇਦਾ ਤਾਂ ਹੈ ਹੀ ਹੈ ਨਾਲ, ਕਿਉਂਕਿ ਉਸ ਟਾਈਮ ਉਹਨੂੰ ਜ਼ਰੂਰਤ ਬਣ ਜਾਂਦੀ ਹੈ ਕਿ ਤੁਹਾਨੂੰ ਸਾਈਲੇਜ ਉਹਨਾਂ ਦੇ ਖਾਣੇ ਦੇ ਵਿੱਚ ਜਾਂ ਦਾਣੇ ਦੇ ਵਿੱਚ ਐਡ ਕਰਨਾ ਹੀ ਪਊਗਾ। ਉਹਦੇ ਬਿਨਾਂ ਤੁਸੀਂ ਕਦੇ ਵੀ ਇਸ ਕੰਮ ਸਫਲਤਾ ਹਾਸਲ ਨਹੀਂ ਕਰ ਸਕਦੇ ਜਾਂ ਲਗਾਤਾਰ ਦੁੱਧ ਜਿਹੜਾ ਲੈਵਲ ਉਹ ਬਣਾ ਕੇ ਨਹੀਂ ਰੱਖ ਸਕਦੇ, ਕਿਉਂਕਿ ਉਹਦਾ ਕਾਰਨ ਇਹ ਹੁੰਦਾ ਜਦੋਂ ਆਪਾਂ ਲਗਾਤਾਰ ਦੁੱਧ ਚੋਣੇ ਹਾਂ ਤਾਂ ਸਰੀਰ ਦੇ ਵਿੱਚੋਂ ਲਗਾਤਾਰ એનર્ਜੀ ਜਿਹੜੀ ਆ ਪਸ਼ੂ ਦੇ ਜਿਹੜੀ ਤਾਕਤ ਹੁੰਦੀ ਖੁਰਦੀ ਰਹਿੰਦੀ ਹੈ ਜਾਂ ਘੱਟਦੀ ਰਹਿੰਦੀ ਹੈ। 1 ਸਾਲ ਜਾਂ 2 ਸਾਲ ਤੱਕ ਪਸ਼ੂ ਜਿਹੜਾ ਆਪਾਂ ਨੂੰ ਦੁੱਧ ਦਿੰਦਾ ਪਰ ਉਸ ਤੋਂ ਬਾਅਦ ਉਹਦਾ ਸਰੀਰ ਦੇ ਵਿੱਚ ਕਮਜ਼ੋਰੀ ਹੋਣ ਕਰਕੇ ਦੁੱਧ ਦਾ ਲੈਵਲ ਜਿਹੜਾ ਇੱਕਦਮ ਘੱਟ ਜਾਂਦਾ। ਇਸੇ ਕਰਕੇ ਜਿਹੜਾ ਸਾਈਲੇਜ ਆ ਉਸ ਟਾਈਮ ਤੁਹਾਡੀ ਬਹੁਤ ਫਾਇਦੇ ਨਾਲੋਂ ਵੱਡੀ ਤੁਹਾਡੀ ਜ਼ਰੂਰਤ ਬਣ ਜਾਂਦੀ ਹੈ, ਕਿਉਂਕਿ ਜਿਹੜਾ ਆਪਾਂ ਫੀਡ ਦਿੰਦੇ ਹਾਂ ਉਹਦੇ ਵਿੱਚ ਕੀ ਹੈ ਦਾਣੇ ਨਾਲ ਆਪਾਂ ਕਦੇ ਵੀ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ, ਕਿਉਂਕਿ ਨਾ ਹੀ ਪਸ਼ੂ ਇੰਨਾ ਦਾਣਾ ਖਾ ਸਕਦਾ। ਸੁੱਕਾ ਦਾਣਾ ਜਿਹੜਾ ਵੱਧ ਤੋਂ ਵੱਧ ਤੁਸੀਂ 5-10 ਕਿਲੋ ਤੱਕ ਦੇ ਸਕਦੇ ਹਾਂ ਦਿਨ ਦਾ, ਉਸ ਤੋਂ ਜ਼ਿਆਦਾ ਪਸ਼ੂ ਤੁਹਾਡਾ ਜਿਹੜਾ ਉਸਨੂੰ ਹਜ਼ਮ ਕਰਨ ਦੇ ਸਮਰੱਥ ਨਹੀਂ ਰਹਿੰਦਾ। ਇਸੇ ਕਰਕੇ ਉਸ ਟਾਈਮ ਉਸ ਚੀਜ਼ ਦੀ ਲੋੜ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਸਾਈਲੇਜ ਐਡ ਕਰਨਾ ਜ਼ਰੂਰੀ ਹੈ।
0: ਤਾਂ ਬਾਈ ਜੀ, ਇਹ ਵੀ ਇੱਕ ਬੜਾ ਮਹੱਤਵਪੂਰਨ ਹੁੰਦਾ ਕਿਉਂਕਿ ਖੁਰਾਕ ਦੇ ਵਿੱਚ ਤਬਦੀਲੀ ਮੌਸਮ ਨੂੰ ਦੇਖ ਕੇ ਵੀ ਸਾਨੂੰ ਕਰਨੀ ਪੈਂਦੀ ਹੈ। ਤਾਂ ਗਰਮੀ ਅਤੇ ਸਰਦੀ ਦੇ ਚਾਰੇ ਦੇ ਵਿੱਚ ਕੀ ਅੰਤਰ ਆ ਜੀ? ਸਾਈਲੇਜ ਪਾਉਣ ਦੇ ਵਿੱਚ ਗਰਮੀ ਅਤੇ ਸਰਦੀ ਦੇ ਵਿੱਚ ਵੀ ਕੋਈ ਫਰਕ ਪੈ ਜਾਂਦਾ ਜੀ?
1: ਸਾਈਲੇਜ ਇੱਕ ਉਹ ਚਾਰਾ ਜਿਹੜਾ ਆਪਣੇ ਕੋਲ ਸਾਰਾ ਸਾਲ ਚੱਲਦਾ ਰਹਿੰਦਾ ਜੀ। ਉਹਦੇ 'ਚ ਤਾਂ ਤੁਸੀਂ ਇੱਕ ਵਾਰੀ ਜਦੋਂ ਸਾਈਲੇਜ ਜਿਹੜਾ ਬਣਾ ਲਿਆ ਜਾਂ ਤਿਆਰ ਕਰ ਲਿਆ ਉਹ ਲਗਾਤਾਰ ਤੁਹਾਡਾ ਸਾਰਾ ਸਾਲ ਕੰਮ ਆਊਗਾ ਅਤੇ ਸਾਰਾ ਸਾਲ ਤੁਹਾਡੇ ਕੋਲ ਚੱਲਦਾ ਰਹੂਗਾ। ਉਹ 'ਚ ਨਾ ਤਾਂ ਕੋਈ ਤਬਦੀਲੀ ਆਉਂਦੀ, ਕਿਉਂਕਿ ਆਪਾਂ ਜਦੋਂ ਐਕਸਟਰਾ ਸਹੀ ਟਾਈਮ ਦੇ ਉੱਤੇ ਮੱਕੀ ਵੱਢ ਕੇ ਉਹਦਾ ਸਾਈਲੇਜ ਪਾ ਲਿਆ ਉਸ ਤਰ੍ਹਾਂ ਤੁਹਾਡੇ ਕੋਲ ਸਟੋਰ ਰਹਿਣੀ ਹੈ ਅਤੇ ਉਹਨੇ ਓਨੀ ਹੀ ਊਰਜਾ ਜਾਂ ਨਿਊਟ੍ਰੇਸ਼ਨ ਤੁਹਾਨੂੰ ਦਿੰਦੇ ਰਹਿਣੇ, ਤੁਹਾਡੇ ਪਸ਼ੂ ਨੂੰ ਮਿਲਦੇ ਰਹਿਣੇ ਆ। ਜਿਹੜਾ ਚਾਰਾ ਹਰਾ ਚਾਰਾ ਉਹ 'ਚ ਆਪਣੇ ਕੋਲ ਦੋ ਫਰਕ ਆ ਜਾਂਦੇ ਆ, ਸਰਦੀਆਂ ਦੇ ਅਤੇ ਗਰਮੀਆਂ ਚਾਰਾ ਆਪਣੇ ਕੋਲ ਦੋ ਤਰ੍ਹਾਂ, ਕਿਉਂਕਿ ਆਪਣਾ ਜਿਹੜਾ ਪੰਜਾਬ ਦਾ ਮੌਸਮ ਆ ਇਹ 'ਚ ਗਰਮੀ ਅਤੇ ਸਰਦੀ ਦੋਨੇ ਬਹੁਤ ਜ਼ਿਆਦਾ ਤੇਜ਼ੀ ਨਾਲ ਆਪਣੇ ਪੈਂਦੀਆਂ, ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਠੰਡੀ ਬਹੁਤ ਜ਼ਿਆਦਾ ਪੈਂਦੀ ਹੈ। ਇਸੇ ਕਰਕੇ ਆਪਾਂ ਨੂੰ ਸਮੇਂ ਦੇ ਸਮੇਂ ਚਾਰੇ ਦਾ ਰੂਪ ਵੀ ਬਦਲਣਾ ਪੈਂਦਾ। ਜੇ ਆਪਾਂ ਹਰੇ ਚਾਰੇ ਦੀ ਗੱਲ ਕਰੀਏ ਸਿਰਫ ਸਰਦੀਆਂ ਦਾ ਚਾਰਾ ਜਿਹੜਾ ਜਿਹ 'ਚ ਆਪਣਾ ਰਾਈ ਘਾਹ ਅਤੇ ਬਰਸੀਨ ਜਾਂ ਜਮੀ ਆਪਾਂ ਆਮ ਤੌਰ 'ਤੇ ਯੂਜ਼ ਕਰਦੇ ਹਾਂ ਵਰਤਦੇ ਹਾਂ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਫਾਇਦਾ, ਕਿਉਂਕਿ ਜਿਹੜਾ ਰਾਈ ਘਾਹ ਉਹ 'ਚ 21-22% ਤੱਕ ਪ੍ਰੋਟੀਨ ਹੋ ਜਿਹੜਾ ਕਾਫੀ ਮਾਤਰਾ ਦੇ ਵਿੱਚ ਪਸ਼ੂ ਦੀ ਲੋੜ ਪੂਰੀ ਕਰਦਾ। ਇਸ ਤਰ੍ਹਾਂ ਜਿਹੜਾ ਆਪਣਾ ਬਰਸੀਨ ਆ ਜਾਂ ਛਟਾਲਾ ਕਹਿੰਦੇ ਆ ਉਹ ਵੀ ਆਪਾਂ ਨੂੰ ਲਗਭਗ 16-18% ਤੱਕ ਪ੍ਰੋਟੀਨ ਉਹ ਦਿੰਦਾ ਰਹਿੰਦਾ, ਪਰ ਜਿਵੇਂ ਜਿਵੇਂ ਉਹਦੀ ਕਟਾਈ ਹੁੰਦੀ ਰਹਿੰਦੀ ਹੈ ਉਹਦੇ ਲੋ ਜਾਂ ਉਹਦੀ ਜਿੰਨੇ ਵੱਧ ਵਾਰ ਆਪਾਂ ਕੱਟਦੇ ਹਾਂ ਉਨੀ ਹੌਲੀ ਹੌਲੀ ਉਹਦੇ 'ਚ ਉਹ ਪ੍ਰੋਟੀਨ ਦੀ ਮਾਤਰਾ ਘੱਟਦੀ ਜਾਂਦੀ ਹੈ। ਠੀਕ ਹੈ, ਇਸੇ ਤਰ੍ਹਾਂ ਜੇ ਆਪਾਂ ਜਮੀ ਦੀ ਗੱਲ ਕਰੀਏ ਕੱਚੀ ਜਮੀ ਆਪਣੇ ਲਈ 0% ਐਨਰਜੀ ਦੇ ਬਰਾਬਰ ਹੈ। ਉਹ ਜਮੀ ਆਪਣੇ ਉਸ ਟਾਈਮ ਕੰਮ ਜਦੋਂ ਉਹਦਾ ਦਾਣਾ ਪਕਾਵੇ 'ਚ ਆ ਜਾਏ ਜਾਂ ਦਾਣਾ ਬਣ ਜਾਂਦਾ ਦੁੱਧਾ ਬਣ ਜਾਂਦਾ ਉਸ ਤੋਂ ਬਾਅਦ ਹੀ ਜਮੀ ਹੀ ਪਸ਼ੂਆਂ ਨੂੰ ਪਾਉਣ ਦਾ ਫਾਇਦਾ, ਨਹੀਂ ਤਾਂ ਉਸ ਤੋਂ ਬਿਨਾਂ ਤਾਂ ਸਿਰਫ ਉਹ ਇੱਕ ਪਾਣੀ ਪੂਰਾ ਕਰਨ ਦਾ ਸਾਧਨ ਹੀ ਰਹਿ ਜਾਂਦੀ ਹੈ, ਉਹਦਾ ਕੋਈ ਵੀ ਨਿਊਟ੍ਰੀਸ਼ਨ ਵੈਲਿਊ ਪਸ਼ੂ ਨੂੰ ਨਹੀਂ ਮਿਲਦਾ। ਇਸੇ ਕਰਕੇ ਜਿਹੜਾ ਗਰਮੀ ਦੇ ਚਾਰੇ ਦੀ ਗੱਲ ਕਰ ਲਈਏ ਜਿਹ 'ਚ ਜਵਾਰ ਜਿਹਨੂੰ ਆਪਾਂ ਚਰੀ ਵੀ ਬੋਲ ਦਿੰਦੇ ਹਾਂ, ਇਸ ਤੋਂ ਇਲਾਵਾ ਮੱਕੀ ਆਉਂਦੀ ਹੈ ਹਰੀ, ਉਹ ਚਾਰੇ ਜਿਹੜੇ ਉਹਨਾਂ 'ਚ ਸਿਰਫ 6-8% ਤੱਕ ਪ੍ਰੋਟੀਨ ਹੁੰਦਾ, ਜਿਹੜਾ ਕਿ ਜੇ ਆਪਾਂ ਸਰਦੀਆਂ ਚਾਰੇ ਨਾਲ ਉਹਨਾਂ ਨੂੰ

0: ਸਰਦੀਆਂ ਚਾਰਾ ਪਸ਼ੂਆਂ ਲਈ ਚੰਗਾ ਹੁੰਦਾ?
1: ਸਾਈਲੇਜ ਪਾਉਣ ਦਾ ਸਹੀ ਤਰੀਕਾ ਕੀ ਹੈ ਬਾਈ ਜੀ? ਕਿਉਂਕਿ ਸਹੀ ਤਰੀਕੇ ਬਿਨਾ ਸਾਈਲੇਜ ਜਿਹੜੀ ਮੇਨ ਹੈ ਜਿੱਥੋਂ ਪਸ਼ੂ ਨੂੰ ਐਨਰਜੀ ਮਿਲਣੀ ਹੈ, ਜੇਕਰ ਅਸੀਂ ਸਹੀ ਢੰਗ ਦੇ ਨਾਲ ਹੀ ਨਹੀਂ ਪਾਵਾਂਗੇ, ਸਹੀ ਢੰਗ ਦੇ ਨਾਲ ਸਟੋਰ ਨਹੀਂ ਕਰਾਂਗੇ, ਤਾਂ ਮੈਨੂੰ ਲੱਗਦਾ ਪਸ਼ੂ ਦੇ ਸਿਹਤ 'ਤੇ ਬਹੁਤ ਮਾੜੇ ਪ੍ਰਭਾਵ ਪੈ ਸਕਦੇ ਆ। ਤਾਂ ਸਹੀ ਤਰੀਕਾ ਕੀ ਹੈ ਜੀ ਸਾਈਲੇਜ ਪਾਉਣ ਦਾ?
0: ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ, ਜਿਹੜੇ ਸਾਈਲੇਜ ਦੇ ਮਾੜੇ ਪ੍ਰਭਾਵ, ਇਹ ਵੀ ਜਿਹੜਾ ਇੱਕ ਦੂਜਾ ਪਾਸਾ, ਜੇ ਆਪਾਂ ਸਾਈਲੇਜ ਦੇ ਫਾਇਦੇ ਦੀ ਗੱਲ ਕਰੀਏ ਤਾਂ ਮਾੜੇ ਪ੍ਰਭਾਵ ਵੀ ਉਹਦੇ ਨਾਲ ਆਉਣਗੇ, ਪਰ ਉਹਦੇ ਵਿੱਚ ਇਹ ਨਹੀਂ ਵੀ ਸਾਈਲੇਜ ਦੇ ਮਾੜੇ ਪ੍ਰਭਾਵ ਆਉਣਗੇ, ਇਹ ਉਸ ਟਾਈਮ ਮਾੜੇ ਪ੍ਰਭਾਵ ਪਾਉਂਦਾ ਜਦੋਂ ਸਾਈਲੇਜ ਦੇ ਵਿੱਚ ਕੋਈ ਨਾ ਕੋਈ ਨੁਕਸ ਪੈਦਾ ਹੋ ਜਾਂਦਾ ਜਾਂ ਆਪਣੇ ਸਾਈਲੇਜ ਨੂੰ ਸਟੋਰ ਕਰਨ ਦੀ ਵਿਧੀ ਸਹੀ ਨਹੀਂ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਜਿਹੜੇ ਸਾਈਲੇਜ ਦਾ ਹੁਣ ਇਸ ਟਾਈਮ ਲੋਕਾਂ ਵਿੱਚ ਕਾਫ਼ੀ ਜ਼ਿਆਦਾ ਕੰਮ ਪ੍ਰਫੁੱਲਤ ਹੋਇਆ। ਆਮ ਹੀ ਅੱਗੇ ਮਾਲਵੇ ਵਿੱਚ ਮੱਕੀ ਬਹੁਤ ਘੱਟ ਹੁੰਦੀ ਸੀ, ਹੁਣ ਮਾਲਵੇ ਵਿੱਚ ਮੱਕੀ ਦੀ ਬਹੁਤ ਬਜਾਂਦ ਹੋਣ ਲੱਗ ਪਈ, ਜੋ ਕਿ ਸਿਰਫ ਸਾਈਲੇਜ ਦੇ ਕੰਮ ਦੇ ਲਈ ਲੋਕ ਉਹਦੀ ਬਜਾਂਦ ਕਰਨਾ ਸ਼ੁਰੂ ਕਰਤੀ ਹੈ, ਤਾਂ ਜੋ ਸਾਰਾ ਸਾਲ ਉਹਨੇ ਪਸ਼ੂ ਨੂੰ

0: ਪ੍ਰਭਾਵ ਇਹ ਵੀ ਜਿਹੜਾ ਇੱਕ ਦੂਜਾ ਪਾਸਾ ਜੇ ਆਪਾਂ ਸਾਈਲੇਜ ਦੇ ਫਾਇਦੇ ਦੀ ਗੱਲ ਕਰੀਏ ਤਾਂ ਮਾੜੇ ਪ੍ਰਭਾਵ ਵੀ ਉਹਦੇ ਨਾਲ ਆਉਣਗੇ, ਪਰ ਉਹਦੇ ਵਿੱਚ ਇਹ ਨਹੀਂ ਵੀ ਸਾਈਲੇਜ ਦੇ ਮਾੜੇ ਪ੍ਰਭਾਵ ਆਉਣਗੇ, ਇਹ ਉਸ ਟਾਈਮ ਮਾੜੇ ਪ੍ਰਭਾਵ ਪਾਉਂਦਾ ਜਦੋਂ ਸਾਈਲੇਜ ਦੇ ਵਿੱਚ ਕੋਈ ਨਾ ਕੋਈ ਨੁਕਸ ਪੈਦਾ ਹੋ ਜਾਂਦਾ ਜਾਂ ਆਪਣੇ ਸਾਈਲੇਜ ਨੂੰ ਸਟੋਰ ਕਰਨ ਦੀ ਵਿਧੀ ਸਹੀ ਨਹੀਂ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਜਿਹੜੇ ਸਾਈਲੇਜ ਦਾ ਹੁਣ ਇਸ ਟਾਈਮ ਲੋਕਾਂ ਵਿੱਚ ਕਾਫ਼ੀ ਜ਼ਿਆਦਾ ਕੰਮ ਪ੍ਰਫੁੱਲਤ ਹੋਇਆ। ਆਮ ਹੀ ਅੱਗੇ ਮਾਲਵੇ ਵਿੱਚ ਮੱਕੀ ਬਹੁਤ ਘੱਟ ਹੁੰਦੀ ਸੀ, ਹੁਣ ਮਾਲਵੇ ਵਿੱਚ ਮੱਕੀ ਦੀ ਬਹੁਤ ਬਜਾਂਦ ਹੋਣ ਲੱਗ ਪਈ, ਜੋ ਕਿ ਸਿਰਫ ਸਾਈਲੇਜ ਦੇ ਕੰਮ ਦੇ ਲਈ ਲੋਕ ਉਹਦੀ ਬਜਾਂਦ ਕਰਨਾ ਸ਼ੁਰੂ ਕਰਤੀ ਹੈ, ਤਾਂ ਜੋ ਸਾਰਾ ਸਾਲ ਉਹਨਾਂ ਦੇ ਪਸ਼ੂ ਨੂੰ ਚੰਗਾ ਚਾਰਾ ਮਿਲ ਸਕੇ। ਪਰ ਲੋਕਾਂ ਨੂੰ ਇਹਦਾ ਫਾਇਦਾ ਤਾਂ ਪਤਾ ਲੱਗ ਗਿਆ, ਪਰ ਉਹਦੀ ਸਹੀ ਸਾਂਭ ਸੰਭਾਲ ਜਾਂ ਉਸ ਨੂੰ ਜਿਹੜਾ ਸਾਈਲੇਜ ਪਾਉਣ ਦੇ ਢੰਗ ਦੇ ਜਿਹੜੇ ਹਜੇ ਪ੍ਰੋਪਰ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗਿਆ, ਇਹਦੇ ਕਰਕੇ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋਣੇ ਸ਼ੁਰੂ ਹੋ ਗਏ ਆ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਸਾਈਲੇਜ ਦਾ ਟਾਈਮ ਆ ਉਹ ਲਗਭਗ ਮੱਕੀ 120 ਦਿਨ ਦੀ ਹੋਣੀ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਜਿਹੜਾ ਸਾਈਲੇਜ ਦੇ ਵਿੱਚ ਸਹੀ ਢੰਗ ਨਾਲ ਸਾਈਲੇਜ ਪਾਉਣ ਦਾ ਫਾਇਦਾ। ਜੇ ਉਦੋਂ ਘੱਟ ਹੋਊਗੀ ਤਾਂ ਵੀ ਉਹਦੀ ਨਿਊਟ੍ਰੀਸ਼ਨ ਵੈਲਿਊ ਘੱਟ ਜੂਗੀ, ਅਤੇ ਜੇ ਉਹ ਜ਼ਿਆਦਾ ਪੱਕ ਗਈ ਤਾਂ ਉਹ ਵੀ ਕਿਸੇ ਪਸ਼ੂ ਦੇ ਕੰਮ ਨਹੀਂ ਹੋਣੀ, ਕਿਉਂਕਿ ਉਹ ਫਿਰ ਦਾਣਾ ਜਿਹੜਾ ਜ਼ਿਆਦਾ ਪੱਕਣ ਕਰਕੇ ਪਸ਼ੂ ਦੇ ਪੇਟ ਦੇ ਵਿੱਚ ਡਾਈਜੈਸਟ ਨਹੀਂ ਹੁੰਦਾ, ਉਹ ਸਿਰਫ ਗੋਹੇ ਰਾਹੀਂ ਬਾਹਰ ਨਿਕਲ ਜਾਂਦਾ। ਇਸ ਲਈ ਸਹੀ ਟਾਈਮ 110 ਤੋਂ ਲੈ ਕੇ 120 ਦਿਨ ਦਾ ਮੰਨਿਆ ਗਿਆ ਜੇ ਆਪਾਂ ਸਾਈਲੇਜ ਨੂੰ ਪੈਕ ਕਰਨਾ ਜਾਂ ਸੰਭਾਲ ਕੇ ਰੱਖਣਾ। ਦੂਜਾ ਕਾਰਨ ਬਾਈ ਜੀ ਹਵਾ, ਜਿਹੜਾ ਸਾਈਲੇਜ ਨੂੰ ਪਾਉਣ ਦੇ ਲਈ ਜਦੋਂ ਆਪਾਂ ਪ੍ਰਬੰਧ ਕਰਦੇ ਹਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਹਵਾ ਦਾ ਨਾ ਲੱਗਣਾ। ਜੇ ਉਹ 'ਚ ਥੋੜ੍ਹੀ ਬਹੁਤੀ ਹਵਾ ਪੈ ਗਈ ਤਾਂ ਸਮਝ ਲਓ ਸਾਈਲੇਜ ਜਿਹੜਾ ਤੁਹਾਡਾ ਖਰਾਬ ਹੋਣਾ ਸ਼ੁਰੂ ਹੋ ਜੂਗਾ, ਉਹਦੇ 'ਚ ਉੱਲੀ ਬਣੂਗੀ, ਨਾਲ ਨਾਲ ਉਹਦੇ 'ਚ ਹੌਲੀ ਹੌਲੀ ਕੀ ਹੈ ਜੀਵ ਬਣਨੇ ਜਾਂ ਕੀੜੇ ਕਹਿੰਦੇ ਜਿਹਨੂੰ ਆਪਾਂ ਉਹ ਬਣਨੇ ਸ਼ੁਰੂ ਹੋ ਜਾਂਦੇ ਆ, ਜਿਹਦੇ ਕਰਕੇ ਜੇ ਆਪਾਂ ਉਹ ਪਸ਼ੂ ਨੂੰ ਵਰਤਦੇ ਹਾਂ ਜਾਂ ਪਸ਼ੂ ਨੂੰ ਖਵਾਉਂਦੇ ਹਾਂ ਤਾਂ ਉਹਦੇ ਨਾਲ ਉਹਦੇ 'ਚ ਬਿਮਾਰੀਆਂ ਪੈਦਾ ਹੁੰਦੀਆਂ। ਇਸੇ ਕਰਕੇ ਸਭ ਤੋਂ ਵੱਡੀ ਗੱਲ ਤਾਂ ਇਹ ਹੋਣੀ ਚਾਹੀਦੀ ਵੀ ਜਿਹੜਾ ਤੁਹਾਡਾ ਪਿੱਟ ਦਾ ਸਾਈਜ਼ ਆ ਜਾਂ ਪਿੱਟ ਦਾ ਆਪਾਂ ਮੂੰਹ ਕਹਿ ਸਕਦੇ ਜਿਹੜੀ ਚੜਾਈ ਹੁੰਦੀ ਹੈ ਉਹ ਤੁਹਾਡੇ ਪਸ਼ੂਆਂ ਦੀ ਗਿਣਤੀ ਦੇ ਅਨੁਸਾਰ ਹੋਣੀ ਚਾਹੀਦੀ ਹੈ। ਮੰਨ ਲਓ ਜੇ ਕੋਈ ਆਪਾਂ ਆਮ ਦੇਖਦੇ ਹਾਂ ਜਿਹੜਾ 2-4 ਪਸ਼ੂਆਂ ਦਾ ਘਰ ਵੀ ਉਹਨੂੰ 8-10 ਫੁੱਟ ਰੱਖ ਰਿਹਾ ਉਹਦੀ ਚੜਾਈ, ਅਤੇ ਜਿਹੜਾ ਵੱਧ ਪਸ਼ੂਆਂ ਦਾ ਘਰ ਵੀ ਉਹਦੀ ਵੀ ਚੜਾਈ 8-10 ਫੁੱਟ ਹੁੰਦੀ ਹੈ। ਉਦੋਂ ਕੀ ਹੁੰਦਾ ਜਦੋਂ ਆਪਾਂ ਘੱਟ ਸਾਈਲੇਜ ਕੱਢਦੇ ਹਾਂ ਤਾਂ ਉਹਨੂੰ ਆਪਾਂ ਖੋਲ੍ਹਣਾ ਸਾਰਿਆਂ ਨੂੰ ਪੈਂਦਾ ਹੀ ਅੱਗੋਂ, ਤਾਂ ਜਿਹਦੇ ਜਮਾਂ ਵਾਲਾ ਇੱਕ ਪਾਸੇ ਆਪਾਂ ਸਾਈਲੇਜ ਕੱਢ ਲਓ, ਦੂਜੇ ਪਾਸੇ ਹੌਲੀ ਹੌਲੀ ਕੀ ਆ ਹਵਾ ਲੱਗਣ ਦੇ ਨਾਲ ਉਹ 'ਚ ਬਿਮਾਰੀਆਂ ਜਿਹਨੂੰ ਆਪਾਂ ਉੱਲੀ ਸਭ ਤੋਂ ਪਹਿਲਾਂ ਬਾਨੀ ਸ਼ੁਰੂ ਹੋ ਜਾਂਦੀ, ਜਿਹਦੇ ਕਰਕੇ ਉਹ ਸਾਈਲੇ ਦੇ ਵਿੱਚ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੀ ਹੈ। ਜਦੋਂ ਫਿਰ ਆਪਾਂ ਉਹ ਪਸ਼ੂ 'ਤੇ ਵਰਤਾਂਗੇ ਤਾਂ ਆਟੋਮੈਟਿਕ ਦੁੱਧ ਦੇ ਵਿੱਚ ਵੀ ਅਸਰ ਜਾਊਗਾ, ਨਾਲ ਨਾਲ ਪਸ਼ੂ ਦੀ ਸਿਹਤ ਵੀ ਖਰਾਬ ਹੋਊਗੀ। ਤੀਜਾ ਜਿਹੜਾ ਮਸਟੈਟਸ ਜਿਹਨੂੰ ਆਪਾਂ ਥਨੈਲਾ ਰੋਗ ਕਹਿ ਦਿੰਦੇ ਹਾਂ, ਸਭ ਤੋਂ ਵੱਡੀ ਬਿਮਾਰੀ ਆ ਪਸ਼ੂਆਂ ਦੇ ਦੁੱਧ ਘਟਣ ਦੀ ਅਤੇ ਬਿਮਾਰ ਹੋਣ ਦੀ, ਉਹ ਬਹੁਤ ਤੇਜ਼ੀ ਨਾਲ ਜਿਹੜੀ ਵਧਣੀ ਸ਼ੁਰੂ ਹੋ ਜਾਂਦੀ। ਇਸੇ ਕਰਕੇ ਉਹਨੂੰ ਸੰਭਾਲਣ ਤੋਂ ਪਹਿਲਾਂ ਜਿਹੜਾ ਪਿੱਟ ਦੀ ਸਾਈਜ਼ ਆ ਜਾਂ ਜਿਹੜੇ ਪਿੱਟ 'ਚ ਆਪਾਂ ਸਾਈਲੇਜ ਪਾ ਰਹੇ ਹਾਂ ਉਹਦਾ ਜਿਹੜਾ ਮੂੰਹ ਆ ਉਹ ਉੱਨਾ ਕੀ ਰੱਖਣਾ ਜਿੰਨਾ ਕਿ ਤੁਸੀਂ ਡੇਲੀ 1-2 ਤੋਂ 2.5 ਇੰਚ ਜਾਂ 3 ਇੰਚ ਤੱਕ ਸਾਈਲੇਜ ਸਾਰੇ ਦੇ ਅੱਗੋਂ ਅੱਗੋਂ ਉਹਨੂੰ ਪੱਟ ਸਕੋ। ਜੇ ਉਦੋਂ ਘੱਟ ਪੱਟੀਦਾ ਤਾਂ 3-4 ਦਿਨ ਜਾ ਕੇ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ।
1: ਜੀ ਬਿਲਕੁਲ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਈਲੇਜ ਪਾਉਣ ਦਾ ਢੰਗ ਦੱਸਿਆ, ਨਾਲ ਨਾਲ ਤੁਸੀਂ ਮਾੜੇ ਪ੍ਰਭਾਵ ਵੀ ਗਿਣਾਏ ਆ। ਪਰ ਬਾਈ ਜੀ ਇੱਕ ਵਾਰੀ ਆਪਾਂ ਇਕੱਲੇ ਮਾੜੇ ਪ੍ਰਭਾਵਾਂ ਦਾ ਜ਼ਰੂਰ ਜ਼ਿਕਰ ਕਰ ਦਈਏ ਵੀ ਸਾਈਲੇਜ ਪਾਉਣ ਵਾਸਤੇ ਉਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ ਵੀ ਕਿਹੜੇ ਕਿਹੜੇ ਮਾੜੇ ਪ੍ਰਭਾਵ ਆ ਜਿਹੜੇ ਉਹ ਸਾਈਲੇਜ ਦੇ ਪੈ ਸਕਦੇ।
0: ਜੇਕਰ ਬਾਈ ਜੀ ਆਪਾਂ ਪਹਿਲਾਂ ਗੱਲ ਕੀਤੀ ਮਾੜੇ ਪ੍ਰਭਾਵਾਂ ਦੀ, ਉਸ ਤਰ੍ਹਾਂ ਮੈਂ ਥੋੜ੍ਹਾ ਦੱਸਣਾ ਚਾਹੁੰਦਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਬਹੁਤ ਦੇਖਣ ਨੂੰ ਮਿਲਦਾ ਕੋਈ ਲੋਕ ਉਹਦੇ ਪੱਖ 'ਚ ਬੋਲਦੇ ਆ, ਕੋਈ ਉਹਦੇ ਵਿਰੋਧ 'ਚ ਬੋਲ ਰਹੇ ਆ, ਠੀਕ ਹੈ। ਪਰ ਇਹ ਸਾਰੀਆਂ ਜਿਹੜੀਆਂ ਗੱਲਾਂ ਉਹਨਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਸਿਰ 'ਤੇ ਹੀ ਲਗਾਤਾਰ ਉਹ ਇਹਦਾ ਪ੍ਰਚਾਰ ਚੰਗਾ ਜਾਂ ਮਾੜਾ ਕਰ ਰਹੇ ਆ, ਕਿਸੇ ਨੂੰ ਵੀ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੈ ਨਹੀਂ। ਇਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੇ ਚੰਗਾ ਪ੍ਰਭਾਵ ਇਹਦਾ ਫਾਇਦਾ ਬਹੁਤ ਆ, ਪਰ ਇਹਦੇ ਮਾੜੇ ਪ੍ਰਭਾਵ ਉਦੋਂ ਪੈਂਦੇ ਜਦੋਂ ਆਪਣੀ ਸਾਂਭ ਸੰਭਾਲ ਅਤੇ ਰੱਖ ਰਖਾਵ ਸਾਈਲੇ ਦਾ ਸਹੀ ਢੰਗ ਨਾਲ ਨਹੀਂ ਹੁੰਦਾ, ਠੀਕ ਆ। ਮਾੜੇ ਪ੍ਰਭਾਵ ਤੁਹਾਨੂੰ ਦੱਸਿਆ ਉੱਲੀ ਹੋਣ ਕਰਕੇ, ਉੱਲੀ ਜਦੋਂ ਸਾਈਲੇ ਦੇ 'ਚ ਬਣਦੀ ਆ ਉਹਦੇ ਸਭ ਤੋਂ ਮਾੜੇ ਪ੍ਰਭਾਵ ਪੈਂਦੇ ਆ। ਸਭ ਤੋਂ ਪਹਿਲਾਂ ਪਸ਼ੂ ਦਾ ਜਿਹੜਾ ਲੀਵਰ ਆ ਜਾਂ ਆਪਣਾ ਰਿਊਮਨ ਕਹਿ ਦਿੰਦੇ ਆਪਾਂ ਜਿਹ 'ਚ ਭੋਜਨ ਜਾ ਕੇ ਹਜ਼ਮ ਹੋਣਾ, ਉਹਦੇ ਉੱਤੇ ਅਸਰ ਪੈਂਦਾ, ਪਸ਼ੂ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ, ਰਿਊਮਨ ਦੇ ਵਿੱਚ ਇਨਫੈਕਸ਼ਨ ਬਣਨੀ ਸ਼ੁਰੂ ਹੋ ਜਾਂਦੀ ਹੈ। ਦੂਜਾ ਉਹਨਾਂ ਦੁੱਧ ਦੇ ਵਿੱਚ ਉਸ ਦਾ ਅਸਰ ਹੋਣ ਕਰਕੇ ਹੌਲੀ ਹੌਲੀ ਪਸ਼ੂ ਨੂੰ ਮਸਟੈਟਸ ਹੋਣੀ ਸਟਾਰਟ ਹੋ ਜਾਂਦੀ, ਜਿਹਨੂੰ ਥਨੈਲਾ ਰੋਗ ਕਹਿ ਦਿੰਦੇ ਆ। ਮਸਟੈਟਸ ਦੇ ਨਾਲ ਕੀ ਹੁੰਦਾ, ਪਸ਼ੂ ਇੱਕਦਮ ਦੁੱਧ ਸੁੱਕ ਜਾਂਦਾ ਜੀ। ਦੂਜਾ ਬੁਖਾਰ, ਸਰੀਰ ਦੀ ਕਮਜ਼ੋਰੀ, ਪੱਠੇ ਖਾਣੇ ਛੱਡ ਦਿੰਦਾ, ਇਹ ਦਿੱਕਤਾਂ ਜਿਹੜੀਆਂ ਸਾਈਲੇ ਦੇ ਮਾੜੇ ਪ੍ਰਭਾਵ ਕਰਕੇ ਆਉਂਦੀਆਂ। ਪਰ ਮਾੜੇ ਪ੍ਰਭਾਵ ਸਾਈਲੇ ਦੇ ਨਹੀਂ, ਸਾਈਲੇ ਦੀ ਗਲਤ ਸਾਂਭ ਸੰਭਾਲਦੇ ਆ।
1: ਕਮੀ ਜਿਹੜਾ ਖੁਰਾਕ ਤਿਆਰ ਅਸੀਂ ਕੀਤੀ ਆ ਸਾਈਲੇਜ ਦੇ ਰੂਪ ਵਿੱਚ ਉਸ ਵਿੱਚ ਨਹੀਂ, ਸਗੋਂ ਸਾਡੇ ਢੰਗ ਤਰੀਕੇ ਤੇ ਉਹਦੀ ਸੰਭਾਲ ਦੇ ਵਿੱਚ ਕਮੀ ਹੋ ਸਕਦੀ ਹੈ। ਫਿਰ ਜਿਹੜਾ ਸਾਈਲੇਜ ਹੈ ਉਹ ਫਾਇਦਾ ਦੇਣ ਦੀ ਬਜਾਏ ਸਾਡੇ ਪਸ਼ੂਆਂ ਦੀ ਸਿਹਤ ਤੇ ਦੁੱਧ ਦੇ ਮਿਆਰ ਦਾ ਨੁਕਸਾਨ ਹੈ ਜਿਹੜਾ ਉਹ ਕਰ ਸਕਦਾ। ਤਾਂ ਬਾਈ ਜੀ ਫਿਰ ਇਸ ਮਾੜੇ ਪ੍ਰਭਾਵ ਤੋਂ ਬਚਣ ਦੇ ਲਈ, ਭਾਵ ਕੇ ਢੰਗ ਤਰੀਕੇ ਸਹੀ ਕਰਨ ਦੇ ਲਈ, ਸਾਈਲੇਜ ਤੋਂ ਵੱਧ ਫਾਇਦਾ ਲੈਣ ਦੇ ਲਈ ਕੀ ਗੱਲਾਂ ਦਾ ਧਿਆਨ 'ਚ ਕਿਸਾਨ ਭਰਾਵਾਂ ਨੂੰ ਰੱਖਣਾ ਚਾਹੀਦਾ ਜੀ?
0: ਇੱਕ ਦੋ ਗੱਲਾਂ ਦਾ ਬਾਈ ਆਪਾਂ ਜੇਕਰ ਪਹਿਲਾਂ ਕਰ ਲਿਆ, ਜਿਵੇਂ ਕਿ ਆਪਾਂ ਗੱਲ ਕੀਤੀ ਸੀ ਵੀ ਸਾਈਲੇਜ ਦੀ ਪਿੱਟ ਆ ਜਿਹੜੀ ਉਹ ਤੁਹਾਡੀ ਉਸ ਢੰਗ ਨਾਲ ਤਿਆਰ ਕਰੋ ਵੀ ਜਿੰਨੇ ਕੁ ਤੁਹਾਡੇ ਪਸ਼ੂ ਆ ਡੇਲੀ ਤੁਸੀਂ ਉਹਦੇ ਵਿੱਚੋਂ ਤਿੰਨ ਠੀਕ ਹੈ, ਤੁਹਾਡੇ ਕੋਲ ਜਗ੍ਹਾ ਚੌੜੀ ਹੈ, ਲੰਬੀ ਘੱਟ ਹੈ, ਤੁਸੀਂ ਪਾਰਟੀਸ਼ਨ ਕਰ ਲਓ, ਤੁਸੀਂ ਪੱਕੀ ਕੰਧ ਵੀ ਕੱਢ ਸਕਦੇ ਹੋ ਉਹਦੇ ਵਿੱਚ, ਜਾਂ ਮਿੱਟੀ ਧਿੜ ਦੇ ਨਾਲ ਹੀ ਆਪਾਂ ਉਹਦੇ 'ਚ ਜਿਹੜਾ ਅਲੱਗ ਅਲੱਗ ਪਾਰਟੀਸ਼ਨ ਬਣਾ ਸਕਦੇ। ਉਹਦੇ ਨਾਲ ਕੀ ਹੋਊਗਾ, ਤੁਹਾਨੂੰ ਸਿਰਫ ਇੱਕ ਹਿੱਸਾ ਪੱਟਣ ਦੀ ਲੋੜ ਪਊਗੀ, ਜਿੱਥੋਂ ਤੁਸੀਂ ਲਗਾਤਾਰ ਸਾਈਲੇਜ ਥੋੜ੍ਹਾ ਥੋੜ੍ਹਾ ਪੜਦੇ ਰਹੋ।

0: ਉਹਦੇ ਨਾਲ ਉਹਦੇ 'ਚ ਬਿਮਾਰੀ ਨਹੀਂ ਬਣੂਗੀ, ਨਾ ਹੀ ਉੱਲੀ ਬਣੂ, ਜਿਹਦੇ ਕਰਕੇ ਪਸ਼ੂ ਜਿਹੜਾ ਸਿਹਤਮੰਦ ਰਹੂਗਾ, ਤੁਹਾਨੂੰ ਸਾਈਲੇਜ ਫਾਇਦਾ ਦਊਗਾ, ਪਸ਼ੂ ਦੁੱਧ ਵੀ ਵਧੂਗਾ, ਨਾਲ ਨਾਲ ਦੁੱਧ ਦਾ ਮਿਆਰ ਵੀ ਵਧੀਆ ਬਣਿਆ ਰਹੂਗਾ। ਦੂਜਾ ਇਹ ਹੈ ਜੇ ਆਪਾਂ ਪਸ਼ੂ ਨੂੰ ਸਾਈਲੇਜ ਦੇਣਾ, ਉਹਦੇ ਨਾਲ ਇੱਕ ਦੋ ਚੀਜ਼ਾਂ ਧਿਆਨ ਰੱਖਣਾ ਜ਼ਰੂਰ ਪੈਂਦਾ। ਪਹਿਲੀ ਗੱਲ ਲਾਈਵ ਯੀਸਟ, ਜਿਹੜਾ ਕਿ ਪਸ਼ੂ ਦੇ ਹਾਜ਼ਮੇ ਲਈ ਬਹੁਤ ਜ਼ਰੂਰੀ ਹੈ। ਹਰ ਪਸ਼ੂ ਨੂੰ ਡੇਲੀ 10 ਤੋਂ 5 ਤੋਂ 10 ਗ੍ਰਾਮ ਲਾਈਵ ਯੀਸਟ ਜਿਹੜਾ ਦੇਣਾ ਜ਼ਰੂਰੀ ਹੈ, ਤਾਂ ਜਿਹੜਾ ਜਿਹੜਾ ਸਾਈਲੇਜ ਆ ਉਹਦੇ ਵਿੱਚ ਜਿਹੜੀ ਮੱਕੀ ਆ ਜਾਂ ਸਟਾਰਚ ਆ ਉਹ ਸਹੀ ਢੰਗ ਨਾਲ ਹਜ਼ਮ ਹੋਊਗਾ। ਦੂਜਾ ਬਫਰ, ਬਫਰ ਨਾਲ ਕੀ ਹੁੰਦਾ, ਇੱਕ ਤਾਂ ਪੇਟ ਦਾ ਤੇਜ਼ਾਬੀਪਣ ਉਹ ਕੰਟਰੋਲ 'ਚ ਰਹਿੰਦਾ, ਕਿਉਂਕਿ ਸਭ ਤੋਂ ਵੱਡਾ ਬਿਮਾਰੀਆਂ ਦਾ ਦੂਜਾ ਵੱਡਾ ਕਾਰਨ ਤੇਜ਼ਾਬੀਪਣ ਹੀ ਹੁੰਦਾ, ਜਿਵੇਂ ਮਸਟੈਟਸ ਹੋਣੀ ਜਾਂ ਬੁਖਾਰ ਹੋਣਾ, ਉਸ ਟਾਈਮ ਜ਼ਿਆਦਾ ਹੁੰਦਾ ਜਦੋਂ ਪਸ਼ੂ ਦੇ ਪੇਟ ਦੇ ਤੇਜ਼ਾਬ ਦਾ ਲੈਵਲ ਆ ਜਿਹੜਾ ਉਹ ਵੱਧ ਜਾਂਦਾ, ਉਦੋਂ ਬਾਅਦ ਪਸ਼ੂ ਬਿਮਾਰ ਰਹਿਣਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਜਿਹੜਾ 100 ਗ੍ਰਾਮ ਬਫਰ ਜਾਂਦਾ ਪਸ਼ੂ ਦੀ ਖੁਰਾਕ ਦੀ ਤੁਹਾਡਾ ਐਡ ਸ਼ਾਮਿਲ ਕਰਨਾ ਵੀ ਜ਼ਰੂਰੀ ਹੈ। ਤੀਜਾ, ਮਿਰਰ ਮਿਕਸਚਰ ਤਾਂ ਆਪਾਂ ਨੂੰ ਦੇਣਾ ਦੇਣਾ ਪੈਣਾ, ਕਿਉਂਕਿ ਜਿਹੜੀਆਂ ਮਿਰਰਸ ਦੀ ਘਾਟ ਹੁੰਦੀ ਹੈ ਲਗਾਤਾਰ ਦੁੱਧ ਦੇਣ ਨਾਲ ਪਸ਼ੂ ਦੇ 'ਚ ਉਸ ਚੀਜ਼ ਦੀ ਘਾਟ ਪੈਦਾ ਹੋਣੀ ਹੋਣੀ ਹੈ, ਮੈਗਨੀਸ਼ੀਅਮ ਹੋਇਆ, ਕੈਲਸ਼ੀਅਮ ਹੋਇਆ, ਫਾਸਫੋਰਸ ਹੋਈ, ਇਹ ਦਿੱਕਤਾਂ ਆਪਾਂ ਨੂੰ ਆਮ ਦੇਖਣ ਨੂੰ ਮਿਲਦੀਆਂ ਵੀ ਇਹਨਾਂ ਦੀ ਘਾਟ ਦੇ ਨਾਲ ਪਸ਼ੂ ਨੂੰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ, ਜਿਵੇਂ ਕਿ ਮਿਲਕ ਫੀਵਰ ਜਿਹਨੂੰ ਆਪਾਂ ਕਹਿੰਦੇ ਹਾਂ, ਸੂਣ ਤੋਂ ਬਾਅਦ ਪਸ਼ੂ ਦਾ ਬਹਿ ਜਾਣਾ, ਜਾਂ ਕਿਟੋਸਿਸ ਜਿਹਦੇ 'ਚ ਖੂਨ ਦੇ ਜਿਹੜੀ ਗਲੂਕੋਜ਼ ਦੀ ਕਮੀ ਹੋ ਜਾਣੀ, ਇਹ ਦਿੱਕਤਾਂ ਜਿਹੜੀਆਂ ਇਹਨਾਂ ਕਾਰਨਾਂ ਕਰਕੇ ਹੁੰਦੀਆਂ। ਇਸੇ ਕਰਕੇ ਤੁਹਾਡਾ ਜਦੋਂ ਸਾਈਲੇਜ ਤੁਸੀਂ ਪਾਉਣਾ, ਉਹਦੇ ਨਾਲ ਤੁਹਾਨੂੰ ਲਾਈਵ ਯੀਸਟ 5 ਤੋਂ 10 ਗ੍ਰਾਮ, ਬਫਰ 100 ਗ੍ਰਾਮ, ਮਿਰਰ ਮਿਕਸਚਰ, ਅਤੇ ਚੌਥੀ ਸਭ ਤੋਂ ਵੱਡੀ ਟੌਕਸਿਨ ਬਾਈਂਡਰ, ਠੀਕ ਆ, ਥੋੜ੍ਹਾ ਜਿਹਾ ਮਹਿੰਗਾ ਪੈਂਦਾ ਪਰ ਉਹਦੀ ਮਾਤਰਾ ਬਹੁਤ ਘੱਟ ਦੇਣੀ ਪੈਂਦੀ ਹੈ, ਸਿਰਫ 20 ਤੋਂ 30 ਗ੍ਰਾਮ ਟੌਕਸਿਨ ਬਾਈਂਡਰ ਜਿਹੜਾ ਦੇਣ ਦੇ ਵਿੱਚ ਕਾਫੀ ਹੁੰਦਾ, ਕਿਉਂਕਿ ਉਹਦੇ ਨਾਲ ਕੀ ਫਾਇਦਾ ਹੋਊਗਾ, ਜੇ ਮੰਨ ਲਓ ਆਪਾਂ ਸਾਈਲੇਜ ਚਲਾ ਰਹੇ ਹਾਂ ਉਹਦੇ 'ਚ ਥੋੜ੍ਹੀ ਬਹੁਤ ਜੇ ਪ੍ਰੋਬਲਮ ਆਉਂਦੀ ਵੀ ਆ, ਕੁਰਲੀ ਵਗੈਰਾ ਜਾਂਦੀ ਵੀ, ਤਾਂ ਉਹਦੇ ਨਾਲ ਕੀ ਆ ਉਹ ਟੌਕਸਿਨ ਬਾਈਂਡਰ ਉਸ ਚੀਜ਼ ਨੂੰ ਕੰਟਰੋਲ ਕਰਕੇ ਉਹਨੂੰ ਸਰੀਰ ਤੋਂ ਬਾਹਰ ਕੱਢ ਦਿੰਦਾ, ਜਿਹਦੇ ਕਰਕੇ ਉਹਦਾ ਜਿਹੜਾ ਮਾੜਾ ਪ੍ਰਭਾਵ ਆ ਪਸ਼ੂ ਦੀ ਸਿਹਤ 'ਤੇ ਨਹੀਂ ਪੈਂਦਾ, ਉਹਦਾ ਰਿਊਮਨ ਸਹੀ ਰਹਿੰਦਾ, ਜਿਹਦੇ ਕਰਕੇ ਆਪਾਂ ਦੁੱਧ ਦੀ ਮਿਆਰ ਵੀ ਵਧੀਆ ਬਣਦਾ, ਦੁੱਧ ਲਗਾਤਾਰ ਸਹੀ ਢੰਗ ਨਾਲ ਜਾਂ ਸਹੀ ਕਪੈਸਿਟੀ 'ਚ ਪਸ਼ੂ ਜਿਹੜਾ ਪੂਰੀ ਦਿੰਦਾ ਰਹਿੰਦਾ।
1: ਤਾਂ ਬਾਈ ਜੀ, ਇਹ ਸੀ ਤਰੀਕੇ ਹੋਰ ਵੀ ਆਪਾਂ ਸਾਈਲੇਜ ਨੂੰ ਕਿਵੇਂ ਬਚਾ ਸਕਦੇ ਹਾਂ, ਉਹਦੇ ਤੋਂ ਸਾਡੀ ਪਸ਼ੂ ਦੀ ਖੁਰਾਕ ਜਿਹੜੀ ਅਸੀਂ ਤਿਆਰ ਕੀਤੀ ਆ ਵੱਧ ਲਾਹਾ ਕਿਵੇਂ ਲੈ ਸਕਦੇ ਹਾਂ। ਤਾਂ ਬਾਈ ਜੀ, ਇਸ ਵੇਲੇ ਜਿਵੇਂ ਹੁਣ ਗਰਮੀ ਦੀ ਰੁੱਤ ਹੈ, ਤਾਂ ਗਰਮੀ ਦੀ ਰੁੱਤ ਦੇ ਵਿੱਚ ਜੇ ਅਸੀਂ ਦੁੱਧ ਦੀ ਪੈਦਾਵਾਰ ਜ਼ਿਆਦਾ ਲੈਣੀ ਹੈ ਪਸ਼ੂਆਂ ਤੋਂ, ਤਾਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਅਸੀਂ ਰੱਖ ਸਕਦੇ ਹਾਂ, ਚਾਹੇ ਉਹ ਖੁਰਾਕ ਤਬਦੀਲੀ ਨੂੰ ਹੋਵੇ, ਚਾਹੇ ਉਹ ਪਾਣੀ ਪ੍ਰਬੰਧਨ ਨੂੰ ਲੈ ਕੇ ਹੋਵੇ, ਚਾਹੇ ਉਹ ਗਰਮੀ ਦੇ ਮੌਸਮ ਨੂੰ ਲੈ ਕੇ ਪਸ਼ੂ ਢਾਰਿਆਂ ਦੇ ਤਾਪਮਾਨ ਨੂੰ ਇਕਸਾਰ ਰੱਖਣ ਦਾ ਹੋਵੇ, ਕੀ ਪ੍ਰਬੰਧ ਹੋਣੇ ਚਾਹੀਦੇ ਹੈ ਜੀ?
0: ਸਭ ਤੋਂ ਪਹਿਲਾਂ ਪ੍ਰਬੰਧ ਤਾਂ ਬਾਈ ਪਾਣੀ ਦਾ ਪ੍ਰਬੰਧ ਸਭ ਤੋਂ ਜ਼ਰੂਰੀ ਹੈ, ਕਿਉਂਕਿ ਗਰਮੀ ਹੋਣ ਕਰਕੇ ਜਿਵੇਂ ਕਿ ਆਪਣੀ ਗੱਲ ਕਰ ਲਈ, ਆਪਾਂ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਪਾਣੀ ਪੀਣ ਦੀ ਲੋੜ ਪੈਂਦੀ, ਉਸ ਤਰ੍ਹਾਂ ਪਸ਼ੂ ਦੇ ਲਈ ਵੀ ਪਾਣੀ ਉਨਾ ਹੀ ਜ਼ਰੂਰੀ ਹੁੰਦਾ, ਖਾਸ ਤੌਰ 'ਤੇ ਦੁੱਧ ਦੇਣ ਵਾਲੇ ਪਸ਼ੂਆਂ ਲਈ। ਪਸ਼ੂ ਆਮ ਤੌਰ 'ਤੇ ਦਿਨ ਦੇ 70 ਤੋਂ 72 ਵਾਰ ਪਾਣੀ ਪੀਂਦਾ, ਪਰ ਜੇ ਆਪਾਂ ਉਹਨੂੰ ਆਪਦੇ ਹੱਥ ਨਾਲ ਪਾਣੀ ਪਿਆਵਾਂਗੇ ਤਾਂ ਆਪਾਂ ਤਾਂ ਵੀ 2 ਤੋਂ 3 ਤੋਂ ਵੱਧ 12 ਪਾਣੀ ਨਹੀਂ ਪਿਆ ਸਕਦੇ। ਇਸੇ ਕਰਕੇ ਜਿਹੜਾ ਸਭ ਤੋਂ ਪਹਿਲਾਂ ਖੁੱਲ੍ਹਾ ਅਤੇ ਸਾਫ਼ ਪਾਣੀ ਪਸ਼ੂ ਦੇ ਅੱਗੇ ਹਰ ਟਾਈਮ ਮੌਜੂਦ ਹੋਣਾ ਜ਼ਰੂਰੀ ਆ, ਜਿਹਦੇ ਕਰਕੇ ਬਹੁਤ ਹੱਦ ਤੱਕ ਤੁਸੀਂ ਉਹਦੀ ਦੁੱਧ ਦੀ ਪੈਦਾਵਾਰ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਸਕਦੇ ਹੋ, ਘਟਣ ਤੋਂ ਬਚਾ ਸਕਦੇ ਹਾਂ। ਦੂਜਾ ਕਾਰਨ, ਜਿਹੜਾ ਤੁਹਾਡਾ ਸ਼ੈੱਡ ਆ ਜਾਂ ਤੁਹਾਡਾ ਬਰਾਂਡਾ ਜਿਹਦੇ ਪਸ਼ੂ ਬੰਨਦੇ ਹੋ, ਉਹਦਾ ਹਵਾਦਾਰ ਹੋਣਾ, ਉਹਦੇ 'ਚ ਹਵਾ ਕਰੋਸ ਹੋਣੀ ਚਾਹੀਦੀ, ਤਾਂ ਜੋ ਜਿਹੜਾ ਹੀਟ ਸਟ੍ਰੈਸ ਆ ਜਿਹਦੇ ਵਿੱਚ ਆਪਾਂ ਤਾਪ ਵਜਣਾ ਕਹਿ ਦਿੰਦੇ ਹਾਂ, ਉਹ ਚੀਜ਼ ਅੰਦਰ ਪੈਦਾ ਨਾ ਹੋਵੇ। ਜੇ ਲਗਾਤਾਰ ਹਵਾ ਕਰੋਸ ਹੁੰਦੀ ਤਾਂ ਹੀ ਵੱਜਦਾ, ਜਿਹਦੇ ਕਰਕੇ ਪਸ਼ੂ ਜਿਹੜਾ ਉਹਦਾ ਟੈਂਪਰੇਚਰ ਉਨਾ ਜ਼ਿਆਦਾ ਹਾਈ ਨਹੀਂ ਆਉਂਦਾ, ਜੇ ਉਹਦਾ ਟੈਂਪਰੇਚਰ ਵਧੂਗਾ ਉਹਦਾ ਸਭ ਤੋਂ ਪਹਿਲਾਂ ਪ੍ਰੋਬਲਮ ਤੁਹਾਨੂੰ ਆਊਗੀ ਬੁਖਾਰ, ਪਸ਼ੂ ਨੂੰ ਹਾਈ ਫੀਵਰ ਜਿਹੜਾ ਵੱਧ ਮਾਤਰਾ ਬੁਖਾਰ ਰਹਿਣਾ ਸ਼ੁਰੂ ਹੋ ਜਾਂਦਾ, ਜਿਹੜਾ ਕਿ ਕਿਸੇ ਵੀ ਦਵਾਈ ਨਾਲ ਜਾਂ ਕਿਸੇ ਵੀ ਹੋਰ ਚੀਜ਼ ਨਾਲ ਜਲਦੀ ਠੀਕ ਨਹੀਂ ਹੁੰਦਾ, ਜਿਹਦੇ ਕਰਕੇ ਲਗਾਤਾਰ ਬੁਖਾਰ ਰਹਿਣ ਕਰਕੇ ਪਸ਼ੂ ਸਿਹਤ ਕਾਫ਼ੀ ਜ਼ਿਆਦਾ ਘੱਟ ਜਾਂਦੀ ਹੈ, ਦੁੱਧ ਤਾਂ ਜਿਹੜਾ ਘਟਣ ਦਾ ਘਟਣਾ ਹੀ ਹੈ। ਦੂਜਾ, ਅੱਜ ਕੱਲ੍ਹ ਜਿਹੜਾ ਆਪਾਂ ਦੇਖਦੇ ਹਾਂ ਫੋਗਰ ਅਤੇ ਸਪ੍ਰਿੰਕਲਰ, ਦੋ ਅਲੱਗ ਅਲੱਗ ਚੀਜ਼ਾਂ, ਫੋਗਰ ਕੀ ਹੈ ਜਿਹੜਾ ਪਾਣੀ ਨੂੰ ਭਾਫ਼ ਦੀ ਤਰ੍ਹਾਂ ਸਿੱਟਦਾ, ਦੂਜਾ ਸਪ੍ਰਿੰਕਲਰ ਜਿਹੜਾ ਸਿੱਧਾ ਪਸ਼ੂ ਦੇ ਸਰੀਰ ਦੇ ਉੱਤੇ ਪਾਣੀ ਡਿੱਗਦਾ। ਫੋਗਰ ਨਾਲੋਂ ਜਿਹੜੇ ਆਪਣੀ ਪੰਜਾਬ ਦੀ ਜੇ ਜਲਵਾਯੂ ਦੀ ਗੱਲ ਕਰ ਲਈਏ ਤਾਂ ਉੱਥੇ ਸਪ੍ਰਿੰਕਲਰ ਜ਼ਿਆਦਾ ਫਾਇਦੇਮੰਦ ਦੇਖਣ 'ਚ ਆ ਰਿਹਾ। ਉਹਦਾ ਕਾਰਨ ਕੀ ਹੈ, ਲਗਾਤਾਰ ਪਾਣੀ ਦੇ ਪਸ਼ੂ ਦਾ ਜਿਹੜਾ ਤਾਪਮਾਨ ਆ ਉਹ ਪਾਣੀ ਠੰਡੇ ਪਾਣੀ ਨਾਲ ਕੰਟਰੋਲ ਹੁੰਦਾ ਰਹਿੰਦਾ ਅਤੇ ਪਾਣੀ ਲਗਾਤਾਰ ਸਰੀਰ ਦੇ ਉੱਤੋਂ ਵਗਦਾ ਥੱਲੇ ਲੰਘ ਜਾਂਦਾ। ਨਾਲ ਜਦੋਂ ਪਾਣੀ ਸਰੀਰ ਦੇ ਪਰ ਡਿੱਗਦਾ ਉਹਦੇ ਨਾਲ ਪੱਖੇ ਚੱਲਦੇ ਆ, ਉਹਦੇ ਨਾਲ ਜਿਹੜਾ ਤਾਪਮਾਨ ਆ ਕੰਟਰੋਲ 'ਚ ਰਹਿੰਦਾ। ਤੁਹਾਡੇ ਪਸ਼ੂ ਦਾ ਤਾਪਮਾਨ ਦਿਨ ਦੇ ਵਿੱਚ 34 ਤੋਂ 35 ਡਿਗਰੀ ਥੱਲੇ ਥੱਲੇ ਰਹਿਣਾ ਜ਼ਰੂਰੀ ਹੈ। ਜੇ ਉਹ ਤਾਪਮਾਨ ਲਗਾਤਾਰ ਵੱਧਦੇ ਜਾਊਗਾ ਉਹਦੇ ਨਾਲ ਉਹਦੇ ਬਿਮਾਰ ਹੋਣ ਦੇ ਚਾਂਸ ਆ ਉਨੇ ਹੀ ਜ਼ਿਆਦਾ ਵੱਧ ਜਾਣਗੇ। ਇਸੇ ਕਰਕੇ ਦੁੱਧ ਦੀ ਪੈਦਾਵਾਰ ਬਚਾਉਣ ਵਾਸਤੇ ਸਭ ਤੋਂ ਵੱਡਾ ਕਾਰਨ ਤਾਂ ਤੁਹਾਨੂੰ ਉਹਦੇ ਗਰਮੀ ਤੋਂ ਹੀ ਬਚਾਉਣਾ ਪਊਗਾ, ਤਾਂ ਹੀ ਤੁਸੀਂ ਉਹਦਾ ਡਾਕਟਰੀ ਇਲਾਜ ਤੋਂ ਹੀ ਬਚ ਸਕੋਗੇ ਅਤੇ ਨਾਲ ਨਾਲ ਦੁੱਧ ਦੀ ਮਿਆਦ ਵੀ ਜਾਂ ਮਿਆਰ ਵੀ ਜਿਹੜਾ ਪੂਰਾ ਬਣਿਆ ਰਹੂਗਾ, ਦੁੱਧ ਦੀ ਜਿਹੜੀ ਉਹਦੀ ਕਪੈਸਿਟੀ ਹੈ ਜਿੰਨਾ ਕੁ ਦੁੱਧ ਦੇਣ ਦੀ ਉਹਦੀ ਸ਼ਮਤਾ ਉਹ ਪ੍ਰੋਪਰ ਬਣੀ ਰਹੂਗੀ।
1: ਤਾਂ ਬਾਈ ਜੀ, ਦੁੱਧ ਪੈਦਾ ਕਰਨਾ ਇੱਕ ਵੱਖਰੀ ਗੱਲ ਹੈ, ਪਰ ਦੁੱਧ ਨੂੰ ਸਹੀ ਤਰੀਕੇ ਦੇ ਨਾਲ ਮੰਡੀਕਰਨ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੈ, ਜਿਹਦੇ ਵਿੱਚ ਮੈਨੂੰ ਲੱਗਦਾ ਸਾਡੇ ਕਿਸਾਨ ਭਰਾ ਕਿਤੇ ਨਾ ਕਿਤੇ ਮਾਰ ਖਾ ਜਾਂਦੇ ਆ। ਤਾਂ ਬਾਈ ਜੀ, ਦੁੱਧ ਤੋਂ ਵੱਧ ਮੁਨਾਫਾ ਲੈਣ ਦੇ ਲਈ ਮੰਡੀਕਰਨ

0: ਚੱਲਦੀਆਂ ਜਿਵੇਂ ਵੇਰਕਾ ਮੁੱਲ ਆ ਨੈਸਲੇ ਆ, ਲੋਕ ਉੱਥੇ ਦੁੱਧ ਚੋਂਦੇ ਆ, ਤਿਆਰ ਵੀ ਕਰ ਲੈਂਦੇ ਦੁੱਧ ਜਿਹੜਾ ਸ਼ਾਮ ਨੂੰ ਥਿੱਕ ਪਾਏ ਆਉਂਦੇ ਆ। ਉਹ ਆਪਾਂ ਨੂੰ ਰੇਟ ਆਪਾਂ ਨੂੰ ਵੀ ਪਤਾ, ਹੁਣ ਸਰਦੀ ਦੇ ਵਿੱਚ ਉਹਨਾਂ ਦੇ ਰੇਟ ਇੰਨੇ ਕੁ ਜ਼ਿਆਦਾ ਘੱਟ ਗਏ ਸੀ, ਜਦੋਂ ਦੁੱਧ ਸੀਗਾ ਉਦੋਂ ਰੇਟ ਘੱਟ ਗਏ, ਅਤੇ ਦੁੱਧ ਤੋਂ ਰੇਟ ਤੋਂ ਦੁੱਧ ਤੋਂ ਬਿਨਾਂ ਰੇਟ ਵੀ ਕੀ ਕਰਨਾ। ਹੁਣ 30 ਤੋਂ 32 ਰੁਪਏ ਗਾਂ ਦੁੱਧ ਪੈਂਦਾ, 50-60 ਰੁਪਏ ਜਿਹੜਾ ਮੈਂ ਦੁੱਧ ਪੈ ਰਿਹਾ, ਉਹਦੇ ਵਿੱਚ ਆਪਾਂ ਨੂੰ ਕੀ ਬਚਣਾ? ਜਿਹੜੇ ਆਪਾਂ ਨੂੰ ਬੱਚਤ ਹੋਣੀ ਆ ਉਹ ਤਾਂ ਉੱਪਰਲੀ ਹੋਣੀ ਆ, ਇੰਨੀ ਤਾਂ ਉਹਨਾਂ ਦਾ ਖਰਚਾ ਹੀ ਹੈ। ਇਸੇ ਕਰਕੇ ਲਗਾਤਾਰ ਲੋਕ ਪਸ਼ੂ ਪਾਲਣ ਦੇ ਕਿਤੇ ਤੋਂ ਮੂੰਹ ਮੋੜ ਰਹੇ ਆ। ਉਹਨਾਂ ਨੂੰ ਇਹ ਸਹੀ ਲੱਗਦਾ ਵੀ ਦੁੱਧ ਕਿਸ ਤੋਂ ਲਿਆ ਕੇ ਉਹ ਵਰਤਣਾ ਸੌਖਾ ਲੱਗਦਾ, ਇਹਦੇ ਕਿ ਪਸ਼ੂ ਪਾਲਣ, ਉਹ ਗੱਲ ਵੀ ਸਹੀ ਹੈ ਜੀ। ਜਦੋਂ ਆਪਾਂ ਰੇਟ ਨਾ ਮਿਲਿਆ, ਮੁਨਾਫਾ ਨਾ ਹੋਇਆ, ਤਾਂ ਪਸ਼ੂ ਨੇ ਅਗਲਾ ਦੁੱਧ ਦੇ ਵਿੱਚ ਪਾਲ ਕੇ ਫਿਰ ਉਹਨੇ ਕਰਨਾ ਵੀ ਕੀ ਹੈ, ਖਰਚਾ ਕਰਕੇ ਪਸ਼ੂ ਤੋਂ ਕਰਾਉਣਾ ਵੀ ਕੀ ਹੈ। ਇੱਕ ਤਾਂ ਉਹ ਸਾਰਾ ਦਿਨ ਉਹਦੇ ਉੱਤੇ ਜਿਹੜਾ ਧਿਆਨ ਰੱਖਣਾ, ਉਹਨੂੰ ਸਾਂਭ ਸੰਭਾਲ ਕਰਨੀ, ਦੂਜਾ ਜਿਹੜਾ ਦੁੱਧ ਉਹਨੇ ਦੇਣਾ ਨਹੀਂ, ਜਾਂ ਜੇ ਦੁੱਧ ਦਿੱਤਾ ਤਾਂ ਉਹਦਾ ਰੇਟ ਨਹੀਂ ਮਿਲਣਾ, ਉਹਦੇ ਕਰਕੇ ਜਿਹੜਾ ਉਹਦਾ ਖੁਰਾਕ ਦਾ ਖਰਚਾ ਹੀ ਪੂਰਾ ਨਹੀਂ ਹੁੰਦਾ। ਵੈਸੇ ਹੁਣ ਦੇਖਣ 'ਚ ਆਇਆ ਵੀ ਲਗਾਤਾਰ ਲੋਕਾਂ 'ਚ ਰੁਝਾਨ ਪੈਦਾ ਹੋਇਆ, ਲੋਕ ਹੁਣ ਜਿਹੜੇ ਪਿੰਡਾਂ ਦੇ ਲੋਕ ਆ ਉਹ ਜਿਹੜਾ ਆਪ ਜਾ ਕੇ ਇਹਦੀ ਸੇਲ ਵੱਲ ਜਾ ਰਹੇ ਆ, ਜਾਂ ਪ੍ਰੋਡਕਟ ਤਿਆਰ ਕਰਕੇ ਇਹਨੂੰ ਵੇਚਣਾ ਸ਼ੁਰੂ ਕਰ ਰਹੇ ਆ। ਪਰ ਹਜੇ ਵੀ ਬਹੁਤ ਇਹਦੇ ਵਿੱਚ ਕੰਮ ਕਰਨ ਦੀ ਲੋੜ ਹੈ। ਸਿਰਫ ਅਜੇ ਕੁਝ 2-4% ਕਿਸਾਨ ਆਪਾਂ ਕਹਿ ਸਕਦੇ ਹਾਂ ਜਿਹੜੇ ਕਿ ਇਸ ਮੰਡੀਕਰਨ ਵਾਲੇ ਪਾਸੇ ਵੀ ਤੁਰੇ ਆ, ਉਹ ਆਪਣੇ ਦੁੱਧ ਨੂੰ ਖੁਦ ਮੰਡੀਕਰਨ ਕਰਦੇ ਆ ਜਾਂ ਵੇਚਦੇ ਆ, ਠੀਕ ਆ। ਪਰ ਹਜੇ ਵੀ 90-95% ਲੋਕ ਉਹ ਆ ਜਿਹੜੇ ਦੁੱਧ ਸਿਰਫ ਡੇਅਰੀਆਂ ਦੇ ਸਿਰ 'ਤੇ ਹੀ ਬੈਠੇ ਆ, ਉਹ ਦੁੱਧ ਤਿਆਰ ਕਰਦੇ ਆ, ਬਣਾਉਂਦੇ ਅਤੇ ਡੇਅਰੀ 'ਤੇ ਪਾ ਜਾਂਦੇ ਆ। ਇਸੇ ਕਰਕੇ ਜਿਹੜਾ ਮੰਡੀਕਰਨ ਜ਼ਰੂਰੀ ਆ, ਜਿੰਨਾ ਚਿਰ ਤੁਸੀਂ ਖੁਦ ਮੰਡੀਕਰਨ ਹੀ ਕਰੋਗੇ ਤੁਹਾਨੂੰ ਮੁਨਾਫਾ ਨਹੀਂ ਹੋਊਗਾ। ਜਦੋਂ ਤੁਹਾਡਾ ਮੁਨਾਫਾ ਹੀ ਨਾ ਹੋਇਆ, ਫਿਰ ਤੁਹਾਡਾ ਪਸ਼ੂ ਪਾਲਣ ਦੇ ਕਿੱਤੇ ਵੱਲ ਜਿਹੜਾ ਰੁਝਾਨ ਆ ਘਟਣਾ ਜ਼ਰੂਰ ਲਾਜ਼ਮੀ ਹੈ, ਆਪਾਂ ਨੂੰ ਆਮ ਜੀ ਗੱਲ ਹੀ ਹੈ। ਕਿਉਂਕਿ ਕੋਈ ਵੀ ਕੰਮ ਆਪਾਂ ਉਦੋਂ ਹੀ ਕਰਾਂਗੇ ਜਦੋਂ ਆਪਾਂ ਉਹਦੇ 4 ਰੁਪਈਆਂ ਦੀ ਬੱਚਤ ਹੋਈ ਜਾਂ ਮੁਨਾਫਾ ਹੋਇਆ। ਜਿਹੜਾ ਆਪਣਾ ਮੰਡੀਕਰਨ ਆ ਜੀ, ਅਸੀਂ ਦੁੱਧ ਖੁਦ ਸੇਲ ਕਰਦੇ ਹਾਂ, ਜਿਹਦੇ 'ਚ ਸਾਨੂੰ ਬਾਜ਼ਾਰ ਨਾਲੋਂ 15-20 ਰੁਪਏ ਦਾ ਫਰਕ ਆਮ ਜਿਹਾ ਮਿਲ ਰਿਹਾ ਸਾਨੂੰ। 15 ਰੁਪਏ ਲੀਟਰ ਪਿੱਛੇ ਹਜੇ ਵੀ ਮੁਨਾਫਾ ਮਿਲ ਰਿਹਾ ਜੇ ਆਪਾਂ ਆਪ ਮੰਡੀਕਰਨ ਕਰਦੇ ਹਾਂ। ਉਹੀ ਜੇ ਅਸੀਂ ਸ਼ਹਿਰ ਦੁੱਧ ਪਾਉਂਦੇ ਹਾਂ ਤਾਂ ਉਹ ਦੁੱਧ ਆਪਣਾ 15 ਰੁਪਏ ਸਿੱਧੇ ਹੀ 1 ਲੀਟਰ ਪਿੱਛੇ ਜਿਹੜੇ ਜਾ ਰਹੇ ਆ, ਜਿਹਦੇ ਕਰਕੇ ਉਹੀ ਚੀਜ਼ ਨੇ ਘਾਟਾ ਪੈ ਰਿਹਾ। ਜਿਹਦੇ ਕਰਕੇ ਇਸ ਚੀਜ਼ ਨੂੰ ਮੰਡੀਕਰਨ ਵੱਲ ਧਿਆਨ ਦੇਣਾ ਜ਼ਰੂਰੀ ਹੈ। ਜੇ ਤੁਸੀਂ ਖੁਦ ਦੁੱਧ ਪੈਦਾ ਕਰ ਰਹੇ ਹੋ ਤਾਂ ਫਿਰ ਉਹਨੂੰ ਮੰਡੀਕਰਨ ਕਰਨਾ ਵੀ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਗਾ। ਇਸੇ ਕਰਕੇ ਤੁਸੀਂ ਜਦੋਂ ਆਪਾਂ ਸਾਰਾ ਦਿਨ ਪਸ਼ੂਆਂ ਦੇ 'ਚ ਕੱਢ ਲਿਆ, ਸੁਬਹ ਤੋਂ ਲੈ ਕੇ ਸ਼ਾਮ ਤੱਕ ਪਸ਼ੂ ਸੰਭਾਲਦੇ ਹਾਂ, ਉਹਨਾਂ ਦੀ ਸਿਹਤ ਦਾ ਧਿਆਨ ਰੱਖਦੇ ਹਾਂ, ਦੁੱਧ ਦੀ ਚਵਾਈ ਕਰਦੇ ਹਾਂ, ਦੁੱਧ ਦੀ ਮਹੱਤਤਾ ਜਾਂ ਦੁੱਧ ਦੀ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਉਹਦਾ ਪੌਸ਼ਟਿਕ ਲੈਵਲ ਉਹਨੂੰ ਤਿਆਰ ਕਰਦੇ ਹਾਂ, ਬਣਾ ਕੇ ਰੱਖਦੇ ਹਾਂ, ਤਾਂ ਉਹਦੇ ਬਾਅਦ ਮੰਡੀਕਰਨ ਕਰਨ ਸਮੇਂ ਆਪਾਂ ਇਸ ਚੀਜ਼ ਦੀ ਕੌਲ ਕਿਉਂ ਕਰਨੀ, ਠੀਕ ਹੈ। ਜੇ ਉਹ ਸੰਗ ਸ਼ਰਮ ਕਰ ਦੀ, ਜਦੋਂ ਆਪਾਂ ਜੀ ਪਸ਼ੂ ਤਿਆਰ ਕਰ ਲਏ, ਪਸ਼ੂ ਸੰਭਾਲ ਲਏ, ਫਿਰ ਉਦੋਂ ਬਾਅਦ ਤਾਂ ਕੰਮ ਕੁਛ ਵੀ ਨਹੀਂ ਰਹਿ ਗਿਆ। ਘੰਟਾ ਅੱਧਾ ਘੰਟਾ ਜੇ ਤੁਸੀਂ ਸ਼ਹਿਰ ਜਾ ਕੇ ਜਾਂ ਕਿਸੇ ਆਪਣੇ ਕਸਬੇ ਵਿੱਚ ਆਪਣਾ ਦੁਕਾਨ ਖੋਲ੍ਹ ਕੇ ਦੁੱਧ ਦੀ ਸੇਲ ਕਰ ਸਕਦੇ ਹਾਂ, ਉਹਦੇ ਨਾਲ ਤੁਹਾਨੂੰ ਆਪਣੇ ਆਪ ਹੀ ਜਿਹੜਾ ਫਾਇਦਾ ਆਉਣਾ ਸ਼ੁਰੂ ਹੋ ਜੂਗਾ। ਜਦੋਂ ਤੁਹਾਡਾ ਫਾਇਦਾ ਹੈ, ਤੁਸੀਂ ਆਟੋਮੈਟਿਕਲੀ ਉਸ ਚੀਜ਼ ਵੱਲ ਜ਼ਿਆਦਾ ਜਾਓਗੇ, ਤੁਹਾਡਾ ਹੋਰ ਜ਼ਿਆਦਾ ਉਸ ਨੂੰ ਕੰਮ ਨੂੰ ਵਧਾਉਣ ਦੀ ਕੋਸ਼ਿਸ਼ ਕਰੋਗੇ। ਬਾਕੀ ਜਦੋਂ ਦੁੱਧ ਦਾ ਮਿਆਰ ਆ ਜਿਹੜਾ, ਲੋਕ ਵੀ ਹੁਣ ਬਹੁਤ ਜਾਗਰੂਕ ਹੋਏ ਆ, ਉਹ ਡੇਅਰੀਆਂ ਤੋਂ ਜਾਂ ਕੰਪਨੀਆਂ ਜਿਹੜਾ ਪੈਕਟ ਦੁੱਧ ਆਉਂਦਾ, ਪੈਕਟਾਂ ਦੁੱਧ ਆਉਂਦਾ, ਉਹਦਾ ਹੀ ਵਰਤੋਂ ਬਹੁਤ ਘਟਾ ਰਹੇ ਆ। ਕਿਉਂਕਿ ਆਪਾਂ ਦੇਖਦੇ ਹਾਂ ਪਿੱਛੇ ਜੇ ਸਰਵੇ ਹੋਏ ਆ, ਉਹ 'ਚ ਸੈਂਪਲ ਹੋਏ ਆ, ਸੈਂਪਲ ਫੇਲ ਹੋਏ, ਜਾਂ ਵੇਰਕਾ ਦੇ ਸੈਂਪਲ ਫੇਲ ਹੋਇਆ, ਮੂਲ ਦੇ ਵੀ ਸੈਂਪਲ ਫੇਲ ਹੋਇਆ, ਜਿਹੜਾ ਦੁੱਧ ਆ ਰਿਹਾ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਹਾਨੀਕਾਰਕ ਰਸਾਇਣ ਜਿਹੜੇ ਮਿਲਾਏ ਜਾਂਦੇ ਆ। ਇਸੇ ਕਰਕੇ ਲੋਕ ਹੁਣ ਆਪਣੇ ਆਪ ਹੀ ਤੁਹਾਡੇ ਦੁੱਧ ਖਰੀਦਣਗੇ, ਤੁਸੀਂ ਇੱਕ ਵਾਰੀ ਜਾ ਕੇ ਇਸ ਕੰਮ ਨੂੰ ਸ਼ੁਰੂ ਕਰਕੇ ਦੇਖੋ। ਅਸੀਂ ਹੁਣ ਸ਼ਹਿਰ ਦੁੱਧ ਸੇਲ ਕਰਦੇ ਹਾਂ ਜੀ, ਸਾਨੂੰ ਸੁਬਹਾ ਸਿਰਫ ਅੱਧਾ ਘੰਟਾ ਲੱਗਦਾ, ਸਾਡਾ ਕੁਇੰਟਲ ਦੁੱਧ ਅੱਧੇ ਘੰਟੇ ਦੇ ਵਿੱਚ ਸੇਲ ਹੋ ਜਾਂਦਾ, ਠੀਕ ਹੈ। ਲੋਕਾਂ ਸ਼ਾਮ ਨੂੰ ਵੀ ਸਾਡਾ ਘੰਟੇ ਦਾ ਟਾਈਮ ਆ, ਘੰਟਾ ਅਸੀਂ ਡੇਅਰੀ ਖੋਲ੍ਹਦੇ ਹਾਂ, ਕੁਇੰਟਲ ਦੁੱਧ ਅਸੀਂ ਸ਼ਾਮ ਨੂੰ ਸੇਲ ਕਰਦੇ ਹਾਂ। ਦੋਨੇ ਟਾਈਮਾਂ ਸਾਡਾ 2 ਕੁਇੰਟਲ ਦੁੱਧ ਜਿਹੜਾ ਸਿਰਫ ਅਤੇ ਸਿਰਫ ਕੀ ਆ, 1.5 ਘੰਟੇ ਦੇ ਵਿੱਚ ਅਸੀਂ ਸੇਲ ਕਰਕੇ ਘਰੇ ਜਾ ਸਕਦੇ ਹਾਂ
1: ਜੀ। ਬਿਲਕੁਲ ਜੀ, ਮੰਡੀਕਰਨ ਬੜਾ ਮਹੱਤਵਪੂਰਨ ਹੈ ਕਿਸਾਨ ਭਰਾਓ। ਜੇਕਰ ਤੁਸੀਂ ਮੰਡੀਕਰਨ ਦੇ ਵਿੱਚ ਆਪ ਖੁਦ ਨਿੱਤਰਦੇ ਹੋ ਤਾਂ ਤੁਸੀਂ ਵੱਧ ਮੁਨਾਫਾ ਕਮਾ ਸਕਦੇ ਹੋ। ਬਾਈ ਜੀ ਖੁਦ ਮੰਡੀਕਰਨ ਕਰਦੇ ਆ, 2 ਘੰਟੇ ਦੋਨਾਂ ਵੇਲੇ ਕੰਮ ਕਰਕੇ ਬਾਈ ਜੀ ਜਿਹੜਾ ਉਹ 2 ਕੁਇੰਟਲ ਤੱਕ ਦਾ ਦੁੱਧ ਆ ਜਿਹੜਾ ਉਹ ਸੇਲ ਕਰ ਦਿੰਦੇ ਆ। ਤਾਂ ਬਾਈ ਜੀ ਜਿਹੜੇ ਕਿਸਾਨ ਭਰਾ ਸਾਡੀ ਇਸ ਵੇਲੇ ਗੱਲਬਾਤ ਸੁਣ ਰਹੇ ਆ, ਤੁਹਾਨੂੰ ਉਹਨਾਂ ਦਾ ਆਖਿਰ ਤੇ ਕੀ ਸੁਨੇਹਾ? ਆਪਣਾ ਸੰਪਰਕ ਨੰਬਰ ਵੀ ਜ਼ਰੂਰ ਸਾਂਝਾ ਕਰਿਓ ਤਾਂ ਕਿ ਕੋਈ ਵੀ ਕਿਸਾਨ ਭਰਾ ਸਾਈਲੇਜ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਲੈ ਸਕੇ।
0: ਸੁਨੇਹਾ ਬਾਈ ਜੀ ਇਹ ਵੀ ਜਿਹੜਾ ਪਸ਼ੂ ਪਾਲਣ ਕਿੱਤਾ ਉਹ ਕੋਈ ਘਾਟੇ ਵਾਲਾ ਜਾਂ ਮਾੜਾ ਕਿੱਤਾ ਨਹੀਂ ਹੈਗਾ, ਪਰ ਉਹਦੇ 'ਚ ਲੋੜ ਆ ਤੁਹਾਨੂੰ ਆਪ ਸ਼ਾਮਿਲ ਹੋਣ ਦੀ। ਜੇ ਤੁਸੀਂ ਕਿਸੇ ਮਜ਼ਦੂਰ ਦੇ ਸਿਰ 'ਤੇ ਉਹਨੂੰ ਛੱਡ ਕੇ ਉਹਦੇ 'ਚ ਮੁਨਾਫਾ ਲੱਭੋਗੇ ਤਾਂ ਤੁਹਾਨੂੰ ਕਦੇ ਵੀ ਨਹੀਂ ਮਿਲਣਾ, ਕਿਉਂਕਿ ਮਜ਼ਦੂਰ ਦਾ ਕੰਮ ਕੀ, ਉਹਨੇ ਤਾਂ ਵਿਚਾਰੇ ਨੇ ਆਪਦੀ ਦਿਨ ਦੀ ਦਿਹਾੜੀ ਲੈਣੀ ਹੈ, ਜਾਂ ਆਪਾਂ ਕਹਿ ਸਕਦੇ ਹੁਣ ਤਾਂ ਆਪਦਾ ਦਿਨ ਪੂਰਾ ਕਰਨਾ। ਬਾਕੀ ਜਿਹੜਾ ਪਸ਼ੂਆਂ ਦਾ ਸਾਂਭ ਸੰਭਾਲਾ ਤੁਹਾਡੇ ਆਪਦੇ ਹੱਥਾਂ 'ਚ ਹੋਣੀ ਜ਼ਰੂਰੀ ਹੈ। ਜੇ ਤੁਸੀਂ ਆਪ ਨਹੀਂ ਕਰਦੇ, ਘੱਟੋ ਘੱਟ ਨਿਗਰਾਨੀ ਤੁਹਾਡੀ ਹੋਣੀ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਆਪਾਂ ਦੇਖਦੇ ਹਾਂ ਪਸ਼ੂ ਨੂੰ ਡੇਲੀ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਉਹਨਾਂ ਨੂੰ ਪਾਊਡਰ ਵਗੈਰਾ ਪ੍ਰੋਪਰ ਮਾਤਰਾ 'ਚ ਪਾਉਣੇ ਪੈਂਦੇ ਆ, ਉਹਨਾਂ ਦੀ ਫੀਡ ਆ ਜਿਹੜੀ ਉਹ ਪੂਰੇ ਮਾਤਰਾ 'ਚ ਹੋਣੀ ਚਾਹੀਦੀ, ਤਾਂ ਹੀ ਜਿਹੜਾ ਉਹ ਲਗਾਤਾਰ ਤੁਹਾਨੂੰ ਸਹੀ ਢੰਗ ਨਾਲ ਦੁੱਧ ਦੇ ਸਕਦਾ। ਨਹੀਂ ਤਾਂ ਉਹਦੇ ਤੁਹਾਨੂੰ ਦੁੱਧ ਦੀ ਘਾਟ ਪੈਦਾ ਹੋਊਗੀ, ਨਾਲ ਨਾਲ ਕੀ ਆ ਦੁੱਧ ਦਾ

0: ਨਾਲ ਹਰੇ ਚਾਰੇ ਦਾ ਝਾੜ ਘਟ ਜਾਂਦਾ ਹੈ। ਪਛੇਤੀ ਕਟਾਈ ਕਰਨ ਦੇ ਨਾਲ ਚਾਰੇ ਵਿੱਚ ਰੇਸ਼ੇ ਦੀ ਮਾਤਰਾ ਵੱਧ ਜਾਂਦੀ ਹੈ। ਇਸ ਲਈ ਜਦੋਂ ਮੱਕੀ ਦੀ ਫਸਲ ਦੋਧੇ ਦੀ ਅਵਸਥਾ ਵਿੱਚ ਹੋਵੇ ਅਤੇ ਦਾਣੇ ਨਰਮ ਹੋਣ ਤਾਂ ਹੀ ਚਾਰੇ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਇਸ ਵੇਲੇ ਦਾਣੇ ਤੇ ਟਾਂਡੇ ਨਰਮ ਹੁੰਦੇ ਨੇ, ਪਸ਼ੂ ਆਸਾਨੀ ਦੇ ਨਾਲ ਹਜ਼ਮ ਕਰ ਸਕਦਾ, ਵਾਧੂ ਚਾਰੇ ਦਾ ਅਚਾਰ ਬਣਾ ਕੇ ਵੀ ਰੱਖਿਆ ਜਾ ਸਕਦਾ। ਪੀਏਯੂ ਵੱਲੋਂ ਸਾਨੂੰ ਹਰੇ ਚਾਰੇ ਦੀ ਮੱਕੀ ਦੇ ਢੁਕਵੀਂ ਕਿਸਮ J1008 ਲਈ ਇਹ ਕੁਝ ਦੱਸੀਆਂ ਗਈਆਂ ਗੱਲਾਂ। ਤੇ ਇਸ ਦੇ ਨਾਲ ਹੁਣ ਆਪਾਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ। ਆਉਣ ਵਾਲੇ ਕੱਲ ਨੂੰ 17 ਮਈ ਦਾ ਤਾਪਮਾਨ ਵੱਧ ਤੋਂ ਵੱਧ 43 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 26 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 38% ਅਤੇ ਸ਼ਾਮ ਦੇ ਸਮੇਂ 10% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੀ 2 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 248 ਡਿਗਰੀ ਰਹੇਗੀ। ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਕਿਸਾਨ ਵੀਰੋ, ਇਸ ਦੇ ਨਾਲ ਹੀ ਅਸੀਂ ਤੁਹਾਨੂੰ ਜੋ ਜਾਣਕਾਰੀਆਂ ਦਿੰਦੇ ਹਾਂ ਅਤੇ ਇਸ ਦੇ ਨਾਲ ਕੁਝ ਜਾਣਕਾਰੀਆਂ ਦੇ ਵਿੱਚ PAU ਵੱਲੋਂ ਜੋ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਹੈ ਉੱਥੇ ਵੀ ਸਿਖਲਾਈ ਕੋਰਸ ਕਰਵਾਏ ਜਾਂਦੇ ਨੇ, ਉਹ ਸਿਖਲਾਈ ਕੋਰਸ ਅਸੀਂ ਤੁਹਾਡੇ ਨਾਲ ਇੱਕ ਵਾਰੀ ਸਾਂਝੇ ਕਰ ਲੈਂਦੇ ਹਾਂ। ਅੱਜ ਤਰੀਕ ਹੋ ਚੁੱਕੀ ਹੈ 16 ਅਤੇ ਇਹਨਾਂ ਦੇ ਇੱਕ ਪ੍ਰੋਗਰਾਮ 15 ਤਰੀਕ ਦਾ ਨਿਕਲ ਚੁੱਕਿਆ ਹੈ ਅਤੇ ਮਈ 18 ਦੇ ਵਿੱਚ ਜੋ ਸਾਨੂੰ 18 ਤਰੀਕ ਨੂੰ ਦਿੱਤਾ ਜਾਣਾ ਟ੍ਰੇਨਿੰਗ ਗੈਰ ਰਵਾਇਤੀ ਊਰਜਾ ਯੰਤਰਾਂ ਦੀ ਕੁਸ਼ਲ ਵਰਤੋਂ, 20 ਮਈ ਨੂੰ ਸੌਣੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ, 22 ਮਈ ਨੂੰ ਝੋਨੇ ਬਾਸਮਤੀ ਏ ਦੀ ਸਿੱਧੀ ਬਿਜਾਈ, 25 ਮਈ ਦਾਲਾਂ ਦਾ ਮੁੱਲ ਵਾਧਾ, 26 ਮਈ ਦੁਧਾਰੂ ਪਸ਼ੂਆਂ ਲਈ ਕਿੱਲਤ ਵੇਲੇ ਲਈ ਚਾਰੇ ਤੋਂ ਅਚਾਰ ਬਣਾਉਣ ਦੀ ਵਿਧੀ ਬਾਰੇ ਦੱਸਣਾ ਅਤੇ ਮਈ 28 ਤੋਂ ਲੈ ਕੇ ਜੂਨ 3 ਤੱਕ ਸੂਰ ਪਾਲਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਕੁਝ ਜਾਣਕਾਰੀਆਂ ਦੱਸਦੇ ਹੋਏ ਹੁਣ ਪ੍ਰੋਗਰਾਮ ਕਿਸਾਨ ਵਾਣੀ ਦਾ ਵੇਲਾ ਸਮਾਪਤ ਹੁੰਦਾ। ਮੈਨੂੰ ਯਾਨੀ ਕਿ ਕੁਲਦੀਪ ਨੂੰ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ, ਸੰਚਾਲਨ ਕਰ ਰਹੇ ਸਨ ਕੁਲਦੀਪ ਕੌਰ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 'ਤੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 5:31 'ਤੇ 15 ਸਕਿੰਟ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਹਰ ਅਕਾਲ ਉਸਤਤ। ਅੱਜ ਦਾ ਵਿਸ਼ਾ ਹੈ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨੇ ਗੁਰਦੀਪ ਗਿੱਲਦਾ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਅੱਜ ਦਾ ਪ੍ਰੋਗਰਾਮ ਹਰ ਅਕਾਲ ਉਸਤਤ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ, ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਚੱਲ ਰਹੀ ਹੈ ਲੜੀ ਅਰਦਾਸ ਦਰਸ਼ਨ ਰੂਪ ਅਭਿਆਸ।

0: ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਸਿੱਖ ਗੁਰਦੁਆਰੇ ਵਿੱਚ ਹੁੰਦਾ ਹੈ। ਉੱਥੇ ਆਉਣ ਵਾਲੇ ਸ਼ਰਧਾਵਾਨ ਸਾਰੇ ਆਪ ਅੱਗੇ ਆ ਕੇ ਮੱਥਾ ਟੇਕਦੇ ਤੇ ਸਤਿਕਾਰ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਨਹੀਂ ਕਰਦੇ, ਆਪ ਵੱਲ ਪੈਰ ਨਹੀਂ ਪਸਾਰਦੇ,
1: ਗੁਰੂ ਗ੍ਰੰਥ ਸਾਹਿਬ ਜੀ ਦੀ
0: ਹਜ਼ੂਰੀ ਵਿੱਚ ਸਿਰੋਂ ਨੰਗੇ ਨਹੀਂ ਬੈਠਦੇ, ਕਿਉਂਕਿ ਇਹ ਸਭ ਬੇਅਦਬੀ ਦੇ ਚਿੰਨ ਮੰਨੇ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਨੂੰ ਚਵਰ ਤਖ਼ਤ ਦਾ ਮਾਲਕ ਕਿਹਾ ਜਾਂਦਾ ਹੈ। ਇਹਨਾਂ ਦਾ ਆਸਨ ਤਖ਼ਤ ਉੱਪਰ ਸਭ ਤੋਂ ਉੱਚੀ ਥਾਂ ਤੇ ਕੀਤਾ ਜਾਂਦਾ ਹੈ। ਉੱਪਰ ਚੰਦੋਆ ਤਾਣਿਆ ਜਾਂਦਾ ਹੈ ਤੇ ਇੱਕ ਚੌਰ ਬਰਦਾਰ ਸੇਵਾ ਵਿੱਚ ਰਹਿੰਦਾ ਹੈ। ਇਹ ਪਾਤਸ਼ਾਹੀ ਦੇ ਚਿੰਨ ਹਨ ਜੋ ਸਤਿਗੁਰਾਂ ਵੇਲੇ ਤੋਂ ਗੁਰੂ ਗ੍ਰੰਥ ਸਾਹਿਬ ਲਈ ਕਾਇਮ ਰੱਖੇ ਗਏ ਹਨ। ਗੁਰਦੁਆਰਿਆਂ ਵਿੱਚ ਅਰਦਾਸ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੀ ਹੈ। ਅਰਦਾਸ ਤੋਂ ਮਗਰੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਹੁਕਮਨਾਮਾ ਲਿਆ ਜਾਂਦਾ ਹੈ ਜੋ ਉਸ ਦਿਨ ਲਈ ਸਾਰੇ ਸੁਣਹਾਰਿਆਂ ਦੀ ਆਤਮਕ ਅਗਵਾਈ ਕਰਦਾ ਹੈ। ਇਉਂ ਗੁਰੂ ਗ੍ਰੰਥ ਸਾਹਿਬ ਦੀ ਸਦੀਵੀ ਹਕੂਮਤ ਸਿੱਖ ਮਨਾਂ ਉੱਪਰ ਅੰਕਿਤ ਹੈ। ਸਿੱਖ ਧਰਮ ਵਿੱਚ ਇਸ ਅਦੁੱਤੀ ਧਰਮ ਪੁਸਤਕ ਨੂੰ ਜੋ ਸਤਿਕਾਰ ਹਾਸਲ ਹੈ ਉਹ ਇਸ ਵਿਚਲੀ ਬਾਣੀ ਦਾ ਸਤਿਕਾਰ ਹੈ, ਨਾ ਕਿ ਪੁਸਤਕ ਦੇ ਭੌਤਿਕ ਆਕਾਰ ਦਾ, ਜੋ ਇਸ ਵਿਚਲੇ ਸ਼ਬਦ ਨਾਲ ਨਹੀਂ ਜੁੜੇ ਤੇ ਕੇਵਲ ਰੁਮਾਲੇ ਚੁੱਕ ਕੇ ਇਸ ਦਾ ਦਰਸ਼ਨ ਕਰਦੇ ਨੇ, ਗੁਰਮਤ ਤੋਂ ਵਾਂਝੇ ਹਨ। ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਤਾਂ ਪਾਠ ਦੀਦਾਰ ਹੈ ਤੇ ਅਰਦਾਸ ਵਿੱਚ ਇਸੇ ਪਾਠ ਦੀਦਾਰ ਦਾ ਆਦੇਸ਼ ਹੈ। ਗੁਰਤਾ ਪੁਸਤਕ ਦੀ ਨਹੀਂ, ਪੁਸਤਕ ਵਿਚਲੇ ਸ਼ਬਦ ਦੀ ਹੈ। ਸ਼ਬਦ ਜੋ ਸਤਿਗੁਰਾਂ ਦੇ ਆਪ ਡਿੱਠੇ ਅਨੁਭਵ ਦਾ ਸਾਖੀ ਹੈ। ਬਾਣੀ ਰੂਪ ਹੋਏ ਗੁਰੂ ਅਨੁਭਵ ਸ਼ਬਦ ਦੀ ਉਪਾਸਨਾ ਹੀ ਸ਼ਬਦ ਪ੍ਰਸਤੀ ਹੈ। ਸਿੱਖੀ ਵਿੱਚ ਹੋਰ ਉਪਾਸਨਾ ਪ੍ਰਵਾਨ ਨਹੀਂ। ਇਹ ਸ਼ਬਦ ਹੀ ਹੈ ਜੋ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਹੈ। ਇਸ ਨਾਲ ਜੁੜਨ ਵਾਲੇ ਹੀ ਸਤਿਗੁਰਾਂ ਦੀ ਜੋਤ ਨਾਲ ਜੁੜ ਸਕਦੇ ਨੇ। ਪਾਠ ਹੀ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਹੈ। ਗੁਰੂ ਗ੍ਰੰਥ ਜੇ ਪੰਥ ਦਾ ਗੁਰੂ ਹੈ ਤਾਂ ਸ਼ਬਦ ਰੂਪ ਵਿੱਚ, ਜੋਤ ਰੂਪ ਵਿੱਚ, ਬਾਣੀ ਰੂਪ ਵਿੱਚ, ਕਿਉਂਕਿ ਨਿਰੰਕਾਰ ਆਪ ਬਾਣੀ ਰੂਪ ਹੋ ਕੇ ਹੀ ਅਸਾਂ ਸੰਸਾਰੀਆਂ ਨਾਲ ਹਮ ਕਲਾਮ ਹੋਇਆ ਹੈ।

ਅਰਦਾਸ ਵਿੱਚ ਇਸੇ ਸ਼ਬਦ ਗੁਰੂ ਦਾ ਅਭਿਨੰਦਨ ਕੀਤਾ ਜਾਂਦਾ ਹੈ ਤੇ ਇਸੇ ਆਤਮਿਕ ਜੋਤ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਸਰਬੱਤ ਸੰਗਤ ਨੂੰ ਵਾਹਿਗੁਰੂ ਬੋਲਣ ਦਾ ਆਦੇਸ਼ ਦਿੱਤਾ ਜਾਂਦਾ ਹੈ। ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸੰਗਤ ਵਿੱਚ ਅਰਦਾਸੀਆ ਸਿੰਘ ਸਾਰੀ ਸੰਗਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਖੜੋ ਕੇ ਅਰਦਾਸ ਕਰਦਾ ਹੈ। ਸਾਰੀ ਸੰਗਤ ਉਸ ਦੇ ਪਿੱਛੇ ਖਾਮੋਸ਼ ਖੜੀ ਇਸ ਅਰਦਾਸ ਵਿੱਚ ਧਿਆਨ ਰਾਹੀਂ ਸ਼ਾਮਲ ਹੁੰਦੀ ਹੈ। ਇੱਕਾਇੱਕ ਆਪਣੀ ਆਵਾਜ਼ ਉੱਚੀ ਕਰਕੇ ਅਰਦਾਸੀਆ ਹੋਕਾ ਜਾ ਦਿੰਦਾ ਹੈ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਤਦ ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਇੱਕ ਸੁਰ ਹੋ ਕੇ ਵਾਹਿਗੁਰੂ ਬੋਲ ਦਾ ਉਚਾਰਨ ਕਰ ਅਰਦਾਸੀਏ ਦੇ ਹੋਕੇ ਦਾ ਹੁੰਗਾਰਾ ਭਰਦੀ ਹੈ। ਇਸ ਤਰ੍ਹਾਂ ਦਾ ਅਮਲ ਪੂਰੀ ਅਰਦਾਸ ਦੇ ਦੌਰਾਨ ਕਈ ਵਾਰ ਹੁੰਦਾ ਹੈ। ਇਸ ਦਾ ਕੀ ਮਹੱਤਵ ਹੈ? ਮੁੱਖ ਤੌਰ ਤੇ ਇਹ ਬੋਲ ਅਰਦਾਸ ਕਰਨ ਵਾਲਿਆਂ ਨੂੰ ਸਾਵਧਾਨਤਾ ਦੀ ਚੇਤਾਵਨੀ ਦਿੰਦੇ ਨੇ। ਅਰਦਾਸ ਅਸਲੋਂ ਸਾਵਧਾਨਤਾ ਦੀ ਕਿਰਿਆ ਹੈ। ਜਿਸ ਦਾ ਮਨ ਸਾਵਧਾਨ ਨਹੀਂ ਉਹ ਤਾਂ ਅਰਦਾਸ ਵਿੱਚ ਗੈਰ ਹਾਜ਼ਰ ਹੈ, ਪਰ ਅਰਦਾਸ ਵਿੱਚ ਤਾਂ ਹਾਜ਼ਰ ਹੋਣਾ ਲਾਜ਼ਮੀ ਹੈ। ਇਸੇ ਲਈ ਬਾਰ ਬਾਰ ਵਾਹਿਗੁਰੂ ਬੁਲਵਾ ਕੇ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਰਦਾਸ ਪੂਰੇ ਮਨ ਨਾਲ ਕਰਨੀ ਹੈ, ਅੱਧੇ ਮਨ ਨਾਲ ਨਹੀਂ, ਪੂਰੀ ਤਰ੍ਹਾਂ ਜੁੜ ਕੇ ਕਰਨੀ ਹੈ। ਜੁੜਨਾ ਕਿਸ ਨਾਲ ਹੈ? ਆਪਣੇ ਇਸ਼ਟ ਦੇਵ ਨਾਲ, ਗੁਰੂ ਕੇ ਸ਼ਬਦ ਨਾਲ, ਕਮਾਈ ਵਾਲਿਆਂ ਦੀ ਕਮਾਈ ਨਾਲ, ਸ਼ਹੀਦਾਂ ਦੀ ਸ਼ਹਾਦਤ ਨਾਲ, ਸਿਦਕ ਦੇ ਸਰੋਤ ਧਰਮ ਅਸਥਾਨਾਂ ਨਾਲ ਤੇ ਅਰਦਾਸ ਵਿੱਚ ਜੁੜਨ ਵਾਲੇ ਸਰਬੱਤ ਖਾਲਸਾ ਜੀ ਨਾਲ। ਅਰਦਾਸ ਵਿੱਚ ਬੋਲੋ ਜੀ ਵਾਹਿਗੁਰੂ ਦੇ ਆਵਾਜ਼ੇ ਦਾ ਬਾਰ ਬਾਰ ਵਾਪਰਨਾ ਸਿਲਸਿਲੇਵਾਰ ਸਾਨੂੰ ਆਤਮਕ ਸ਼ਕਤੀ ਦੇ ਇਨ੍ਹਾਂ ਸਰੋਤਾਂ ਨਾਲ ਜੁੜਨ ਦੀ ਲਲਕਾਰ ਪਾਉਂਦਾ ਹੈ। ਬੋਲੋ ਜੀ ਵਾਹਿਗੁਰੂ ਤੋਂ ਪਹਿਲਾਂ ਧਿਆਨ ਧਰ ਕੇ ਦੀ ਸਦਾ ਦੇ ਕੇ ਅਰਦਾਸੀਆ ਸਾਨੂੰ ਗਿਆਤ ਕਰਵਾਉਂਦਾ ਹੈ ਕਿ ਅਰਦਾਸ ਅਸਲੋਂ ਧਿਆਨ ਦੀ ਪ੍ਰਕਿਰਿਆ ਹੈ। ਇਹ ਧਿਆਨ ਕੀ ਹੈ? ਇਹ ਭਗਤੀ ਦੀ ਭੂਮੀ ਹੈ। ਆਪਣੇ ਧਿਆਏ ਉੱਪਰ ਸੁਰਤ ਦੇ ਇੱਕ ਟੱਕ ਕੇਂਦਰਿਤ ਕਰਨ ਦਾ ਨਾਮ ਧਿਆਨ ਹੈ। ਭਗਤ ਨਾਮਦੇਵ ਜੀ ਧਿਆਨ ਬਾਰੇ ਕਹਿੰਦੇ ਹਨ, ਜਿਵੇਂ ਹਿਰਨ ਘੰਡਾ ਹੇੜੇ ਦੀ ਆਵਾਜ਼ ਸੁਣ ਕੇ ਆਪਣਾ ਆਪ ਭੁਲਾ ਦਿੰਦਾ ਹੈ, ਇਤਨਾ ਕਿ ਆਪਣੀ ਜਾਨ ਤੱਕ ਦੇ ਦਿੰਦਾ ਹੈ, ਪਰ ਨਾਦ ਦਾ ਧਿਆਨ ਨਹੀਂ ਛੋੜਦਾ। ਜਿਵੇਂ ਮੱਛੀਆਂ ਪਕੜਦਾ ਝੀਵਰ ਆਪਣਾ ਧਿਆਨ ਮੱਛੀਆਂ ਵਿੱਚ ਹੀ ਲਾਈ ਰੱਖਦਾ ਹੈ, ਸੋਨਾ ਘੜਦਿਆਂ ਜਿਵੇਂ ਸੁਨਿਆਰ ਸੋਨੇ ਵਾਲੀ ਧਿਆਨ ਲਾਈ ਰੱਖਦਾ ਹੈ, ਜਿਵੇਂ ਵਿਸ਼ੇ ਗਊ ਨਾਲ ਪਰ ਇਸਤਰੀ ਵੱਲ ਦੇਖਦਾ ਹੈ, ਜਿਵੇਂ ਜੂਆ ਖੇਡਦਾ ਜੁਆਰੀਆ ਕੌਡਾਂ ਸੁੱਟ ਕੇ ਪਾਸੇ ਦਾ ਧਿਆਨ ਕਰਦਾ ਹੈ, ਉਵੇਂ ਹੇ ਰਾਮ ਮੇਰਾ ਧਿਆਨ ਕਰਾ ਤੇ ਬਿਨਾਂ ਤੇਰੇ ਹੋਰ ਕਿਸੇ ਨੂੰ ਵੀ ਚਿੱਤ ਨਾ ਲਿਆਵਾਂ। ਅਰਦਾਸ ਐਸੇ ਹੀ ਧਿਆਨ ਦੀ ਵਿਸ਼ੇਸ਼ ਅਧਿਆਤਮਕ ਪ੍ਰਕਿਰਿਆ ਹੈ। ਸਿੱਖ ਧਰਮ ਦੇ ਅਭਿਆਸ ਪੱਖ ਵਿੱਚ ਧਿਆਨ ਦਾ ਬੜਾ ਮੁੱਖ ਸਥਾਨ ਹੈ। ਸਿੱਖ ਪਰਿਭਾਸ਼ਾ ਵਿੱਚ ਧਿਆਨ ਨੂੰ ਲਿਵ ਵੀ ਆਖਿਆ ਜਾਂਦਾ ਹੈ। ਗੁਰਮਤ ਵਿਚਾਰਧਾਰਾ ਨੇ ਲਿਵ ਤੇ ਧਾਂਤ ਦੇ ਦੋ ਰਾਹ ਮੰਨੇ ਨੇ। ਧਾਂਤ ਮਾਇਆ ਦਾ ਰਾਹ ਹੈ, ਲਿਵ ਨਾਮ ਦਾ ਮਾਰਗ ਹੈ। ਧਾਂਤ ਮਾਦਾ ਪ੍ਰਸਤੀ ਦੀ ਤੇ ਲਿਵ ਖੁਦਾ ਪ੍ਰਸਤੀ ਦੀ ਧਾਰਨਾ ਹੈ। ਸਿੱਖੀ ਦਾ ਮਾਰਗ ਲਿਵ ਦਾ ਮਾਰਗ ਹੈ। ਇਸ ਵਿੱਚ ਲਿਵ ਵਹੀਨ ਜ਼ਿੰਦਗੀ ਨੂੰ ਵਿਅਰਥ ਮੰਨਿਆ ਜਾਂਦਾ ਹੈ। ਧਿਆਨ ਧਰ ਕੇ ਵਾਹਿਗੁਰੂ ਬੋਲਣ ਦਾ ਆਦੇਸ਼ ਅਸਲ ਵਿੱਚ ਲਿਵ ਲਾਉਣ ਦਾ ਹੀ ਸੰਕੇਤ ਹੈ। ਕੇਵਲ ਲਿਵ ਰਾਹੀਂ ਮਾਇਆ ਵਿੱਚ ਰਹਿੰਦਿਆਂ ਵੀ ਪਰਮਾਰਥ ਦੀ ਪ੍ਰਾਪਤੀ ਹੋ ਸਕਦੀ ਹੈ। ਕਹੇ ਨਾਨਕ ਗੁਰ ਪ੍ਰਸ਼ਾਦੀ, ਜਿਨ੍ਹਾਂ ਲਿਵ ਲਾਗੀ ਤਿਨੇ ਵਿਚੇ ਮਾਇਆ ਪਾਇਆ। ਬੋਲੋ ਜੀ ਵਾਹਿਗੁਰੂ ਦਾ ਆਵਾਜ਼ਾ ਕੇਵਲ ਚੇਤਨ ਹੀ ਨਹੀਂ ਕਰਦਾ ਤੇ ਧਿਆਨ ਵਿੱਚ ਹੀ ਨਹੀਂ ਜੋੜਦਾ, ਸਿਮਰਨ ਦਾ ਅਭਿਆਸ ਵੀ ਕਰਵਾਉਂਦਾ ਹੈ।

ਜੀ ਸਰੋਤਿਓ, ਤੁਸੀਂ ਹੁਣੇ ਸਰਵਣ ਕਰ ਰਹੇ ਸੀ ਅਰਦਾਸ ਦਰਸ਼ਨ ਰੂਪ ਅਭਿਆਸ। ਘੜੀ ਦੀਆਂ ਸੂਈਆਂ ਹੋਰ ਆਗਿਆ ਨਹੀਂ ਦੇ ਰਹੀਆਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਏ, ਸੋ ਇਸੇ ਹੀ ਲੜੀ ਨੂੰ ਅੱਗੇ ਵੀ ਜਾਰੀ ਰੱਖਾਂਗੇ। ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿਚ ਅੱਜ ਲਈ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਹਰ ਅਕਾਲ ਉਸਤਤ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: ਸਰੋਤੇ ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਖਾਸ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕਾ ਸਨ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਗੁਰਦੀਪ ਗੱਲਦਾ। ਆਓ ਇੱਕ ਗੀਤ ਸੁਣਦੇ ਹਾਂ ਲਾਲ ਚੰਦ ਯਮਲਾ ਜੱਟ ਦੀ ਆਵਾਜ਼ ਦੇ ਵਿੱਚ, ਪਰ ਇਹਨਾਂ ਸੰਦੇਸ਼ਾਂ ਤੋਂ ਬਾਅਦ।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
2: पेश है सबका फेवरेट
3: मौज बहार।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

FM ਬੈਂਡ 1.1 ਮੈਗਾਹਰਟਸ ਤੇ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:19 ਤੇ 28 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਜਾਣੀ ਕਿ ਸ਼ਾਮੀ 6:30 ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ, ਜੋ ਕਿ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਚੰਦ ਪਲ ਕਰੋ ਇੰਤਜ਼ਾਰ।

0: ਦੇ ਵੇਲੇ ਕੱਟਦਾ, ਇਸ ਲਈ ਅਸੀਂ ਪਾਣੀ ਨੀ ਖੜਨ ਦੇਣਾ ਆਪਣੇ ਆਲੇ ਦੁਆਲੇ ਤੇ ਪੂਰੇ ਸਰੀਰ ਨੂੰ ਢੱਕ ਕੇ ਰੱਖੀਏ। ਮੋਸਕੀਟੋ ਰਿਪੈਲੈਂਟ ਜੋ ਆਉਂਦੇ ਆ ਉਹਨਾਂ ਦੀ ਵਰਤੋਂ ਕਰਨੀ ਹੈ, ਤੇ ਖਾਸ ਕਰਕੇ ਬੱਚਿਆਂ ਦਾ ਧਿਆਨ ਰੱਖਣਾ ਤੇ ਬਜ਼ੁਰਗਾਂ ਦਾ ਧਿਆਨ ਰੱਖਣਾ। ਜੇ ਬੁਖਾਰ ਹੋ ਜਾਂਦਾ ਤਾਂ ਨੇੜੇ ਦੇ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਓ, ਇਹਦੇ ਤੋਂ ਘਬਰਾਉਣ ਦੀ ਲੋੜ ਨੀ।
1: ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ ਵਿੱਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਅੱਜ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ SDM ਵਜੋਂ ਸੇਵਾ ਨਿਭਾ ਰਹੇ PCS ਅਧਿਕਾਰੀ ਅਨੁਪ੍ਰੀਤ ਕੌਰ ਰੰਧਾਵਾ ਨੂੰ ਅੱਜ ਸਵੇਰੇ ਪੱਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਦੀ ਗ੍ਰਿਫਤਾਰੀ ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੇ ਕੌਮੀ ਸ਼ਾਹਰਾਹ 54 ਲਈ ਐਕੁਆਇਰ ਕੀਤੀ ਜ਼ਮੀਨ ਵਿੱਚ ਹੋਏ ਕਥਿਤ ਗਬਨ ਨਾਲ ਸਬੰਧਿਤ ਹੈ, ਜਿਸ ਵਿੱਚ 1.63 ਕਰੋੜ ਰੁਪਏ ਦੇ ਗਬਨ ਦਾ ਮਾਮਲਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਆਪਕ ਸਿਖਲਾਈ ਆਧੁਨਿਕ ਕਲਾਸਰੂਮ ਤੇ ਅਕਾਦਮਿਕ ਸੁਧਾਰਾਂ 'ਚ ਸਰਕਾਰ ਦੇ ਨਿਵੇਸ਼ ਨੇ ਪੰਜਾਬ ਨੂੰ ਸਿੱਖਿਆ 'ਚ ਦੇਸ਼ ਦੇ ਮੋਹਰੀ ਸੂਬੇ ਵਿੱਚ ਬਦਲ ਦਿੱਤਾ। ਅੱਜ ਚੰਡੀਗੜ੍ਹ ਵਿੱਚ ਫਿਨਲੈਂਡ ਤੋਂ ਉੱਨਤ ਸਿਖਲਾਈ ਲਈ 72 ਸਰਕਾਰੀ ਸਕੂਲ ਅਧਿਆਪਕਾਂ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬੈਚ ਨੂੰ ਰਵਾਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਲਮੀ ਪੱਧਰ ਸਿੱਖਿਆ ਪ੍ਰਣਾਲੀਆਂ ਦਾ ਸਾਹਮਣਾ ਕਲਾਸਰੂਮ ਦੇ ਅੰਦਰ ਇਨਕਲਾਬੀ ਤਬਦੀਲੀਆਂ ਲਿਆਉਣ 'ਚ ਮਦਦ ਕਰ ਰਿਹਾ ਤੇ ਸਰਕਾਰੀ ਸਕੂਲਾਂ ਨੂੰ ਹਰ ਮਾਪੇ ਦੀ ਪਹਿਲੀ ਪਸੰਦ ਬਣਾਉਣ ਤੇ ਸੂਬਾ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕਰ ਰਿਹਾ। ਅਧਿਆਪਕਾਂ ਨੂੰ ਜਾਣ ਤੋਂ ਪਹਿਲਾਂ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ 29 ਮਈ ਤੱਕ ਆਧੁਨਿਕ ਸਿੱਖਿਆ ਵਿਧੀਆਂ, ਨਵੇਂ ਕਲਾਸਰੂਮ ਅਭਿਆਸ, ਵਿਦਿਆਰਥੀ ਕੇਂਦਰਿਤ ਸਿਖਲਾਈ ਮਾਡਲ ਤੇ ਵਿਸ਼ਵ ਪੱਧਰ ਦੇ ਬਿਹਤਰੀਨ ਸਿੱਖਿਆ ਪ੍ਰਣਾਲੀਆਂ ਦਾ ਤਜਰਬਾ ਕਰਨਗੇ। ਮੁੱਖ ਮੰਤਰੀ ਨੇ ਦੱਸਿਆ
2: ਅੱਜ ਪੰਜਾਬ ਦੇ 72 ਟੀਚਰ ਉਹ ਫਿਨਲੈਂਡ ਦੇ ਵਿੱਚ ਟੀਚਿੰਗ ਦੇ ਨਵੇਂ ਨਵੇਂ ਤਰੀਕੇ, ਟੀਚਿੰਗ ਦੇ ਨਵੇਂ ਨਵੇਂ ਸਾਧਨਾਂ ਬਾਰੇ ਟ੍ਰੇਨਿੰਗ ਲੈਣ ਲਈ ਦਿੱਲੀ ਰਵਾਨਾ ਹੋਏ ਨੇ, ਕਿਉਂਕਿ ਉਹਨੂੰ ਸੈਂਟਰ ਮੰਨਿਆ ਜਾਂਦਾ ਪੜ੍ਹਾਈ ਦੇ ਖੇਤਰ 'ਚ ਟ੍ਰੇਨਿੰਗ ਦੇਣ ਦਾ। ਇਹ ਬੈਚ ਜਿਹੜਾ ਇਹ 29 ਮਈ ਤੱਕ ਉੱਥੇ ਰਹੂਗਾ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਟੀਚਰ ਸਾਡੇ ਨੇ ਉਹ ਸਿੰਗਾਪੁਰ, IIM ਅਹਿਮਦਾਬਾਦ, ਜਿੱਥੇ ਵੀ ਜ਼ਰੂਰਤ ਹੋਊਗੀ ਅਸੀਂ ਭੇਜਦੇ ਰਵਾਂਗੇ।
1: ਪੰਜਾਬ ਪੁਲਿਸ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਾਈਬਰ ਧੋਖਾਧੜੀ ਗਿਰੋਹਾਂ ਵਿੱਚੋਂ ਇੱਕ ਦਾ ਪਰਦਾਫਾਸ਼ ਕਰਦਿਆਂ ਲੁਧਿਆਣਾ ਤੇ ਹੋਰਨਾਂ ਥਾਵਾਂ ਤੋਂ 132 ਲੋਕਾਂ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਕਥਿਤ ਤੌਰ ਤੇ ਜਾਲੀ ਕਾਲ ਸੈਂਟਰ ਚਲਾ ਰਹੇ ਸਨ, ਜੋ ਪਾਪ ਅਪ ਘੁਟਾਲਿਆਂ, ਰਿਮੋਟ ਐਕਸੈਸ ਟੂਲਸ ਅਤੇ ਜਾਲੀ ਬੈਂਕ ਸੁਰੱਖਿਆ ਅਲਰਟ ਰਾਹੀਂ ਵਿਦੇਸ਼ੀ ਨਾਗਰਿਕਾਂ ਸਮੇਤ ਪੀੜਿਤਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਇਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਤੋਂ 1.07 ਕਰੋੜ ਰੁਪਏ ਨਕਦ, 98 ਲੈਪਟਾਪ, 229 ਮੋਬਾਈਲ ਫੋਨ ਤੇ 19 ਮਹਿੰਗੇ ਵਾਹਨ ਜ਼ਬਤ ਕੀਤੇ ਨੇ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਿੱਲੀ, ਗੁਰੂਗ੍ਰਾਮ, ਦੇਹਰਾਦੂਨ ਤੇ ਦੱਖਣੀ ਭਾਰਤ ਤੋਂ ਨੇ। ਅਧਿਕਾਰੀਆਂ ਨੇ ਕਿਹਾ ਕਿ ਗਿਰੋਹ ਖਾਤਿਆਂ 'ਚ ਪੈਸੇ ਟ੍ਰਾਂਸਫਰ ਕਰਨ ਲਈ ਬੈਂਕ ਅਧਿਕਾਰੀਆਂ ਦਾ ਰੂਪ ਧਾਰਨ ਕਰ ਲੈਂਦਾ ਸੀ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਨੇੜਲੇ ਪਿੰਡ ਚੱਕ ਸਮਾਣਾ ਵਿਖੇ ਬੀਤੇ ਦਿਨੀ ਬੋਰਵੈਲ 'ਚ ਡਿੱਗੇ 4 ਸਾਲਾ ਬੱਚੇ ਨੂੰ ਕਰੀਬ 9 ਘੰਟਿਆਂ ਦੀ ਭਾਰੀ ਮੁਸ਼ਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਚੇ ਗੁਰਕਰਨ ਸਿੰਘ ਨੂੰ ਰਾਤ ਕਰੀਬ 12:40 ਤੋਂ ਬੋਰਵੈਲ ਵਿੱਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ SSP ਸੰਦੀਪ ਕੁਮਾਰ ਮਲਿਕ ਨੇ ਬਚਾਅ ਕਾਰਜ ਦੀ ਅਗਵਾਈ ਕੀਤੀ ਤੇ ਆਪਰੇਸ਼ਨ ਸਫਲ ਬਣਾਉਣ ਲਈ ਬਚਾਅ ਟੀਮਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ
3: ਬਹੁਤ ਵੱਡੀ ਸਮੱਸਿਆ 'ਚੋਂ ਅਸੀਂ ਨਿਕਲੇ ਔਰ ਅਸੀਂ ਬਿਆਨ ਨਹੀਂ ਕਰ ਸਕਦੇ ਅਥਕ ਪ੍ਰਯਾਸ ਸਾਡੀ NDRF ਦੀ, ਬਾਬਾ ਦੀਪ ਸਿੰਘ ਸੁਸਾਇਟੀ ਦੀ, ਸਿਵਲ ਡਿਫੈਂਸ ਨੇ ਬਹੁਤ ਉਮਦਾ ਹਰਬਰੀ ਦੀ ਤਰ੍ਹਾਂ ਕੰਮ ਕੀਤਾ। ਪੁਲਿਸ ਨੇ ਕਰਾਊਡ ਮੈਨੇਜਮੈਂਟ ਬਹੁਤ ਵਧੀਆ ਕੀਤੀ ਹੈ। ਪੂਰਾ ਜ਼ਿਲ੍ਹਾ ਪ੍ਰਸ਼ਾਸਨ ਇੱਕ ਪੈਰ 'ਤੇ ਖੜਾ ਰਿਹਾ ਹੈ। ਇੱਥੇ ਪਿੰਡ ਵਾਲੇ ਸਰਪੰਚ ਸਾਹਿਬਾਨ, ਇੱਥੇ ਦੇ ਲੋਕਲ ਲੋਕ, ਨੌਜਵਾਨ ਵੀਰ ਸਾਡੇ ਕਿਸੇ ਨੇ ਕੋਈ ਕਮੀ ਨਹੀਂ ਛੱਡੀ ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬੱਚਾ ਸੇਫ ਨਿਕਲਿਆ ਹੈ।
1: ਪੰਜਾਬ ਦੇ ਜੇਲ੍ਹ ਮੰਤਰੀ ਡਾਕਟਰ ਰਵਜੋਤ ਸਿੰਘ ਤੇ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਇਸ ਕਾਰਵਾਈ ਦੌਰਾਨ ਮੌਕੇ ਤੇ ਮੌਜੂਦ ਰਹੇ ਤੇ ਗੁਰਕਰਨ ਨੂੰ ਬਚਾਉਣ ਲਈ ਸਾਰੀਆਂ ਟੀਮਾਂ ਵੱਲੋਂ ਕੀਤੇ ਅਣਥਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਤੇ ਵਾਤਾਵਰਣ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਨੂੰ ਬਾਂਸ ਦੀ ਖੇਤੀ ਦੇ ਮਾਹਰ ਤੇ ਮਹਾਰਾਸ਼ਟਰ ਵਿੱਚ ਬੈਂਬੂ ਮੈਨ ਵਜੋਂ ਜਾਣੇ ਜਾਂਦੇ ਪਾਸ਼ਾ ਪਟੇਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਨਿਦੇਸ਼ਕ ਆਦਰਸ਼ ਪਾਲ ਵਿਗ ਅਤੇ ਉਮੇਂਦਰ ਦੱਤ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਦੇ 1200 ਪਿੰਡਾਂ ਨੂੰ ਕਵਰ ਕਰਦਿਆਂ ਇਹ ਯਾਤਰਾ ਪੰਜਾਬ ਦੇ ਪਿੰਡਾਂ 'ਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਿਗਿਆਨਕ ਤਰੀਕਿਆਂ ਨਾਲ ਸੰਭਾਲਣ ਵਾਸਤੇ ਜਾਗਰੂਕ ਕਰੇਗੀ। ਇਸ ਮੌਕੇ ਬੋਲਦਿਆਂ ਪਾਸ਼ਾ ਪਟੇਲ ਨੇ ਕੁਦਰਤੀ ਖੇਤੀ ਤੇ ਵਾਤਾਵਰਣ ਸੰਭਾਲ ਲਈ ਖੇਤੀ ਵਿਰਾਸਤ ਮਿਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸ੍ਰੀ ਵਿਗ ਨੇ ਕਿਹਾ ਕਿ ਪੰਜਾਬ 'ਚ ਪਿਛਲੇ 4 ਸਾਲਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ 'ਚ ਲਗਭਗ 90% ਕਮੀ ਆਈ ਹੈ। ਇਸ ਮੌਕੇ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਨਿਪਟਾਰਾ ਕਰਨ ਅਤੇ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 'ਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ

0: ਲੋਕਾਂ ਨੂੰ ਇਸ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਵੇਰਵਿਆਂ ਮੁਤਾਬਕ 17 ਤੋਂ 22 ਮਈ ਤੱਕ ਇਨ੍ਹਾਂ ਦੋਵਾਂ ਸੂਬਿਆਂ ਸਮੇਤ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਤਾਪਮਾਨ ਵਧੇਗਾ। ਪੰਜਾਬ 'ਚ ਗਰਮੀ ਨਾਲ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ 'ਚ ਫਰੀਦਕੋਟ, ਫਾਜ਼ਿਲਕਾ, ਮੁਕਤਸਰ, ਮਾਨਸਾ, ਬਠਿੰਡਾ, ਗੁਰਦਾਸਪੁਰ ਤੇ ਫਿਰੋਜ਼ਪੁਰ ਮੁੱਖ ਤੌਰ 'ਤੇ ਸ਼ਾਮਲ ਨੇ। ਇਸੇ ਦੌਰਾਨ 42.6 ਡਿਗਰੀ ਸੈਲਸੀਅਸ ਨਾਲ ਪੰਜਾਬ 'ਚ ਫਰੀਦਕੋਟ ਅਤੇ 42 ਡਿਗਰੀ ਸੈਲਸੀਅਸ ਨਾਲ ਹਰਿਆਣਾ 'ਚ ਸਿਰਸਾ ਸਭ ਤੋਂ ਗਰਮ ਸ਼ਹਿਰ ਰਹੇ। IPL ਕ੍ਰਿਕਟ ਵਿਚ ਅੱਜ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ਚ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਆਖਰ ਚ ਖਾਸ ਖਬਰਾਂ ਇਕ ਵਾਰ ਫਿਰ ਤੋਂ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪ੍ਰੀਖਿਆ ਨਾਲ ਸਬੰਧਤ ਜੀਵ ਵਿਗਿਆਨ ਪੇਪਰ ਲੀਕ ਮਾਮਲੇ 'ਚ ਇੱਕ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ। ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਨੇ ਨਾਗਰਿਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਸੁਰੱਖਿਅਤ ਵਾਤਾਵਰਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ SDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਤੇ ਵਾਤਾਵਰਣ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਤੇ 25 ਸਕਿੰਟ ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਯੂ ਵਾਣੀ।

ਪ੍ਰੋਗਰਾਮ ਯੁਵਾਣੀ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਗਾ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਗੁੱਡ ਈਵਨਿੰਗ। ਦੋਸਤੋ, ਕੀ ਹਾਲ ਚਾਲ ਨੇ? ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਸਾਰੇ ਦੋਸਤ ਬਿਲਕੁਲ ਠੀਕ ਠਾਕ ਹੋਣਗੇ। ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ, ਖੇੜਿਆਂ, ਖੁਸ਼ਹਾਲੀਆਂ ਦੇ ਫੁੱਲ ਮਹਿਕ 'ਤੇ ਟਹਿਕ ਰਹੇ ਹੋਣਗੇ। ਅੱਜ ਪ੍ਰੋਗਰਾਮ ਯੁਵਾਣੀ ਦੇ ਵਿੱਚ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਪੇਸ਼ ਕਰ ਰਹੇ ਨੇ ਅਰਸ਼ ਕੁਮਾਰ। ਸੋ ਸੁਣਦੇ ਹਾਂ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ। ਮੇਜ਼ਬਾਨ ਨੇ ਅਰਸ਼ ਕੁਮਾਰ। ਪਰ ਪਹਿਲਾਂ ਕੁਝ ਸੰਦੇਸ਼।

ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

ਕਾਸ਼ਵਾਨੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅੱਜ ਦਾ ਪ੍ਰੋਗਰਾਮ ਯੁਵਾਨੀ ਜਿਹਦਾ ਸਿਲਸਿਲਾ ਹੈ ਮੇਰੀਆਂ ਗੱਲਾਂ ਮੇਰੇ ਗੀਤ ਲੈ ਕੇ ਹਾਜ਼ਰ ਹਾਂ ਮੈਂ ਅਰਸ਼ ਕੁਮਾਰ।

ਸਭ ਤੋਂ ਪਹਿਲੇ ਮੈਂ ਆਪਣੇ ਸਰੋਤਿਆਂ ਨੂੰ ਆਪਣੇ ਬਾਰੇ ਦੱਸਣਾ ਚਾਹਾਂਗਾ ਕਿ ਮੇਰਾ ਨਾਮ ਅਰਸ਼ ਕੁਮਾਰ ਹੈ। ਮੈਂ ਪਰਸਰਾਮ ਨਗਰ ਬਠਿੰਡਾ ਵਿੱਚ ਰਹਿਣਾ ਹਾਂ। ਮੇਰੇ ਪਿਤਾ ਜੀ ਜੋ ਇੱਕ ਮੋਬਾਈਲਾਂ ਦੀ ਦੁਕਾਨ

ਰਹਿੰਦੇ ਹਨ। ਮੇਰੇ ਮਾਤਾ ਜੀ ਇੱਕ ਘਰੇਲੂ ਔਰਤ ਹਨ ਅਤੇ ਮੈਂ ਹਾਲ ਹੀ ਦੇ ਵਿੱਚ ਪਲੱਸ ਟੂ ਜਮਾਤ ਦੇ ਪੇਪਰ ਦਿੱਤੇ ਹਨ ਅਤੇ ਉਹਨਾਂ ਦੇ ਨਤੀਜੇ ਦੀ ਉਡੀਕ ਕਰ ਰਿਹਾ ਹਾਂ। ਪ੍ਰੋਗਰਾਮ ਯੁਵਾਨੀ ਵਿੱਚ ਮੇਰੇ ਵੱਲੋਂ ਯਾਨੀ ਕਿ ਅਰਸ਼ ਕੁਮਾਰ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ। ਤਾਂ ਅੱਜ ਮੈਂ ਤੁਹਾਡੇ ਨਾਲ ਆਪਣੇ ਬਾਰੇ ਗੱਲ ਕਰਾਂਗਾ ਅਤੇ ਆਪਣੇ ਮਨਪਸੰਦ ਗੀਤ ਸੁਣਾਵਾਂਗਾ। ਆਓ ਆਪਣੇ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਸਤਿੰਦਰ ਸਰਤਾਜ।

ਸਤਿੰਦਰ ਸਰਤਾਜ ਦਾ ਗੀਤ ਹੁਣ ਆਪਾਂ ਸੁਣ ਰਹੇ ਸੀ। ਅਰਸ਼ ਕੁਮਾਰ ਫਿਰ ਤੁਹਾਡੇ ਨਾਲ ਹੈ ਪ੍ਰੋਗਰਾਮ ਯੁਵਾਨੀ ਵਿੱਚ। ਤਾਂ ਹੁਣ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹਾਂਗਾ ਕਿ ਮੇਰੀ ਜੰਮਪਲ ਬਠਿੰਡੇ ਤੋਂ ਹੀ ਹੈ। ਬਠਿੰਡੇ ਦੇ ਸੈਂਟ ਜ਼ੇਵੀਅਰ ਸਕੂਲ ਤੋਂ ਮੈਂ ਆਪਣੀ 10ਵੀਂ ਪੂਰੀ ਕੀਤੀ ਹੈ। ਉਸ ਤੋਂ ਬਾਅਦ ਮੈਂ ਕਮਰਸ ਵਿਸ਼ੇ ਵਿੱਚ ਪਲੱਸ 1 ਅਤੇ ਪਲੱਸ 2 ਕੀਤੀ ਹੈ ਅਤੇ ਹੁਣ ਨਤੀਜੇ ਦੀ ਉਡੀਕ ਕਰ ਰਿਹਾ ਹਾਂ। ਅਤੇ ਨਾਲ ਹੀ ਦੱਸਣਾ ਚਾਹਾਂਗਾ ਮੇਰੇ ਸ਼ੌਂਕ ਗਾਣਾ ਸੁਣਨਾ, ਕਿਤਾਬਾਂ ਪੜ੍ਹਨਾ ਅਤੇ ਗੀਤ ਗੁਣਗੁਣਾਉਣਾ ਵੀ ਹੈ। ਸੰਗੀਤ ਤਾਂ ਗੀਤ ਦੀ ਰੂਹ ਦੀ ਖੁਰਾਕ ਹੈ ਅਤੇ ਪ੍ਰੋਗਰਾਮ ਯੁਵਾਨੀ ਵਿੱਚ ਸੁਣ ਕੇ ਇੱਕ ਹੋਰ ਗੀਤ ਆਪਣੇ ਨਾਲ ਸੁਣਾਂਗੇ, ਗੁਰਦਾਸ ਮਾਨ।

ਪ੍ਰੋਗਰਾਮ ਯੁਵਾਨੀ ਵਿੱਚ ਆਪਾਂ ਸੁਣ ਰਹੇ ਸੀ ਗੁਰਦਾਸ ਮਾਨ ਦਾ ਗੀਤ। ਮੈਂ ਅਰਸ਼ ਕੁਮਾਰ ਫਿਰ ਤੁਹਾਡੇ ਨਾਲ ਹਾਂ। ਸ਼ੌਂਕ ਦੀ ਗੱਲ ਕੀਤੀ ਜਾਵੇ ਤਾਂ ਕਿਤਾਬਾਂ ਪੜ੍ਹਨਾ ਅਤੇ ਗੀਤ ਸੁਣਨਾ ਮੇਰਾ ਸ਼ੌਂਕ ਹੈ, ਪਰ ਮੈਂ ਇੱਕ ਇੰਸਟਰੂਮੈਂਟ ਵਜਾਉਣਾ ਜਿਹਨੂੰ ਆਪਾਂ ਹਾਰਮੋਨੀਅਮ ਵੀ ਕਹਿੰਦੇ ਹਾਂ ਉਹ ਸਿੱਖ ਰਿਹਾ ਹਾਂ, ਕਿਉਂਕਿ ਜ਼ਿੰਦਗੀ ਤੁਹਾਨੂੰ ਹਰ ਦਿਨ ਕੁਝ ਨਾ ਕੁਝ ਨਵਾਂ ਸਿਖਾਉਂਦੀ ਹੈ। ਤੇ ਜਿੱਥੇ ਮੈਂ ਆਪਣੇ ਪਲੱਸ ਟੂ ਦੇ ਨਤੀਜੇ ਦੀ ਉਡੀਕ ਕਰ ਰਿਹਾ ਹਾਂ, ਤਾਂ ਮੈਂ ਆਪਣੇ ਸਮੇਂ ਨੂੰ ਸਹੀ ਉਪਯੋਗ ਕਰਨ ਵਾਸਤੇ ਹਾਰਮੋਨੀਅਮ ਵੀ ਸਿੱਖ ਰਿਹਾ ਹਾਂ, ਕਿਉਂਕਿ ਸਮਾਂ ਹੀ ਆਉਣ ਵਾਲੇ ਇੱਕ ਚੰਗੀ ਨੀਂਵ ਦੀ ਸਥਾਪਨਾ ਕਰਦਾ ਹੈ। ਆਓ ਸੁਣਦੇ ਹਾਂ ਇੱਕ ਹੋਰ ਗੀਤ।

ਸਰੋਤਿਓ ਪ੍ਰੋਗਰਾਮ ਯੁਵਾਨੀ ਵਿੱਚ ਮੈਂ ਅਰਸ਼ ਕੁਮਾਰ ਤੁਹਾਡੇ ਰੂਬਰੂ ਹਾਂ ਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਚੰਗੀ ਸਿਹਤ ਲਈ ਰੋਜ਼ ਸਵੇਰੇ ਜਲਦੀ ਉੱਠ ਕੇ ਵਿਆਮ ਕਰਦਾ ਹਾਂ, ਜਿਮ ਜਾ ਕੇ ਚੰਗੀ ਕਸਰਤ ਕਰਦਾ ਹਾਂ ਤੇ ਉਸ ਨਾਲ ਹੀ ਮੈਂ ਚੰਗੀ ਖੁਰਾਕ ਵੀ ਖਾਂਦਾ ਹਾਂ। ਮੇਰਾ ਮੰਨਣਾ ਹੈ ਜਿੱਥੇ ਚੰਗੀ ਖੁਰਾਕ ਤੇ ਕਸਰਤ ਜ਼ਰੂਰੀ ਹੈ ਉਹ ਆਪਣੀ ਸਿਹਤ ਲਈ, ਕਿਉਂਕਿ ਇਸ ਨਾਲ ਅਸੀਂ ਆਪਣੀ ਸਿਹਤ ਬਾਰੇ ਜਾਗਰੂਕ ਰਹਿੰਦੇ ਹਾਂ ਤੇ ਨਸ਼ੇ ਤੋਂ ਵੀ ਦੂਰ ਰਹਿੰਦੇ ਹਾਂ। ਤੇ ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਸਿਹਤਮੰਦ ਸਰੀਰ ਦੇ ਵਿੱਚ ਹੀ ਨਵੀਂ ਤੇ ਵਧੀਆ ਸੋਚ ਦਾ ਵਿਕਾਸ ਹੁੰਦਾ ਹੈ। ਪ੍ਰੋਗਰਾਮ ਯੁਵਾਨੀ ਵਿੱਚ ਅਰਸ਼ ਕੁਮਾਰ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਦਿਲ ਦੀ ਗਹਿਰਾਈਆਂ ਤੋਂ ਪ੍ਰੋਗਰਾਮ ਹੈ ਮੇਰੇ ਗੀਤ ਮੇਰੀਆਂ ਗੱਲਾਂ। ਸੋ ਗੀਤਾਂ ਦੀ ਲੜੀ ਵਿੱਚ ਮੈਂ ਆਪਣੀ ਗੱਲ ਕਰਾਂਗਾ ਕਿ ਜੀਵਨ ਉਹ ਇੱਕ ਸੰਘਰਸ਼ ਦਾ ਨਾਮ ਹੈ ਤੇ ਮੈਂ ਪਲੱਸ ਟੂ ਆਪਣੀ ਪੂਰੀ ਇਮਾਨਦਾਰੀ ਨਾਲ ਚੰਗੀ ਮਿਹਨਤ ਨਾਲ ਕਮਰਸ ਵਿਸ਼ੇ ਵਿੱਚ ਕੀਤੀ ਹੈ ਤੇ ਹੁਣ ਮੈਂ ਅੱਗੇ ਬੀ ਕੌਮ ਕਰਨਾ ਚਾਹੁੰਦਾ ਹਾਂ। ਉਸ ਤੋਂ ਬਾਅਦ ਮੈਂ CA ਚਾਰਟਰਡ ਅਕਾਊਂਟੈਂਟ ਬਣਨਾ ਚਾਹੁੰਦਾ ਹਾਂ। ਇਹ ਜੋ ਮੇਰੇ ਜੀਵਨ ਦਾ ਸਟਰਗਲ ਹੈ ਮੈਂ ਆਪਣੀ ਪੜ੍ਹਾਈ ਨਾਲ ਸੰਪੂਰਨ ਕਰਕੇ ਆਪਣੇ ਲਈ ਇੱਕ ਚੰਗਾ ਮੁਕਾਮ ਉਡੀਕਦਾ ਹਾਂ। ਤੇ ਜੇ ਗੱਲ ਕਰਾਂ ਮੈਂ ਆਪਣੇ ਬਚਪਨ ਬਾਰੇ ਤਾਂ ਮੈਂ ਤੁਹਾਨੂੰ ਇੱਕ ਬੜਾ ਹੀ ਦਿਲਚਸਪ ਕਿੱਸਾ ਦੱਸਣਾ ਚਾਹਾਂਗਾ। ਜਦ ਮੈਂ 9ਵੀਂ ਜਮਾਤ ਵਿੱਚ ਸੀ ਤਾਂ ਮੈਂ ਇੱਕ ਗੇਮ ਫਰੀ ਫਾਇਰ ਖੇਡਦਾ ਹੁੰਦਾ ਸੀ ਮੇਰੇ ਦੋਸਤਾਂ ਦੇ ਨਾਲ ਤੇ ਉਸ ਦੌਰਾਨ ਮੇਰੇ ਪਿਤਾ ਜੀ ਦਾ ਬੈਂਕ ਅਕਾਊਂਟ ਮੇਰੇ ਮੋਬਾਈਲ ਵਿੱਚ ਹੀ ਚੱਲਦਾ ਸੀ ਕਿਉਂਕਿ ਨੰਬਰ ਸਾਡਾ ਅਟੈਚ ਸੀ। ਤੇ ਫਰੀ ਫਾਇਰ ਗੇਮ ਦੇ ਵਿੱਚ ਜਾਂ ਕੋਈ ਵੀ ਗੇਮ ਦੇ ਵਿੱਚ ਇੱਕ ਬਚਪਨ ਦੇ ਵਿੱਚ ਐਂ ਹੁੰਦਾ ਵੀ ਅਸੀਂ ਉਸ ਤੋਂ ਵਧੀਆ ਲੱਗੀਏ, ਅਸੀਂ ਇਸ ਤੋਂ ਵਧੀਆ ਲੱਗੀਏ, ਦੋਸਤਾਂ ਦੇ ਵਿੱਚ ਜਿਵੇਂ ਕੰਪੀਟੀਸ਼ਨ ਲੱਗ ਜਾਂਦਾ ਤਾਂ ਉਹ ਕਰਨ ਵਾਸਤੇ ਮੈਂ ਲਾ ਲਓ ਵੀ ਆਪਣੇ ਪਿਤਾ ਜੀ ਦੇ ਆਪਣਾ ਬੈਂਕ ਖਾਤੇ 'ਚੋਂ ਵੀ ਪੈਸੇ ਕੱਢਣੇ ਸ਼ੁਰੂ ਕਰਤੇ ਸੀ ਤੇ ਟੋਟਲ ਮੈਨੂੰ ਲੱਗਦਾ ਮੈਂ ਉਸ 'ਚ 30-40 ਹਜ਼ਾਰ ਰੁਪਇਆ ਗੇਮ ਦੇ ਵਿੱਚ ਲਾ ਦਿੱਤਾ ਸੀ ਜਿਹਦਾ ਮੈਨੂੰ ਗਲਤੀ ਜਦੋਂ ਸਭ ਕੁਛ ਹੋ ਗਿਆ 30-40 ਹਜ਼ਾਰ ਰੁਪਇਆ ਮੈਂ ਆਪਦਾ ਲਾ ਤਾ ਮੈਨੂੰ ਅਹਿਸਾਸ ਹੋਈ ਕਿਉਂਕਿ ਇਹ ਜਿਹੜਾ 30-40 ਹਜ਼ਾਰ ਸੀ ਇਹ ਮੈਂ ਰੀਅਲ ਲਾਈਫ ਦੇ ਵਿੱਚ ਨਹੀਂ ਲਾਇਆ ਸੀ, ਇੱਕ ਗੇਮ ਸੀ ਤੇ ਗੇਮ ਮੈਨੂੰ ਲੱਗਦਾ ਆਪਣੀ 10ਵੀਂ ਦੇ ਬਾਅਦ ਮੇਰੀ ਉਹ ਗੇਮ ਵੀ ਇੰਟਰਸਟ ਹੀ ਨਹੀਂ ਰਿਹਾ, ਅੱਗੇ ਛੁੱਟ ਗਈ, ਉਦੋਂ ਹੀ ਛੁੱਟ ਗਈ ਸੀ ਵੈਸੇ ਤਾਂ। ਤੇ ਜਿਹਦੇ ਨਾਲ ਮੈਨੂੰ ਇੱਕ ਜ਼ਿੰਦਗੀ ਦੀ ਬਹੁਤ ਵੱਡੀ ਸਿੱਖ ਵੀ ਮਿਲੀ ਵੀ ਸਾਨੂੰ ਕਿਸੇ ਵੀ ਮਾੜੇ ਕੰਮ ਸ਼ਾਰਟਕੱਟ ਤੋਂ ਮਾੜੇ ਕੰਮ ਤੋਂ ਜਾਂ ਕਿਸੇ ਨੂੰ ਦਿਖਾਉਣ ਪਿੱਛੇ ਵੀ ਸਾਡੀ ਜ਼ਿੰਦਗੀ ਵਿੱਚ ਇਹ ਹੈ ਵੀ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰਾ ਸੁੱਖ ਹੈ, ਅਸੀਂ ਤੇਰੇ ਤੋਂ ਵੱਡੇ ਹਾਂ, ਅਸੀਂ ਤੇਰੇ ਤੋਂ ਵਧੀਆ ਗੇਮਾਂ ਖੇਡ ਸਕਦੇ ਹਾਂ ਜਾਂ ਕੋਈ ਵੀ ਚੀਜ਼ ਆ, ਅਸੀਂ ਤੇਰੇ ਤੋਂ ਅਲਟਰਾ ਲਗਜ਼ੂਰੀਅਸ ਲਾਈਫ ਜੀ ਸਕਦੇ ਹਾਂ, ਤਾਂ ਉਹਨੂੰ ਦਿਖਾਉਣ ਪਿੱਛੇ ਸਾਨੂੰ ਆਪਦਾ ਪਿੱਛੇ ਦਾ ਪੂਰਾ ਬੈਕਅਪ ਹੈ ਜਿਹੜਾ ਦੇਖ ਕੇ ਚੱਲਣਾ ਪੈਂਦਾ ਹੈ, ਨਾ ਕਿ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਾਂ ਨੂੰ ਆਪਣਾ ਮੈਲ ਢੋਣਾ ਪੈਂਦਾ ਹੈ। ਤਾਂ ਇਸ ਲਈ ਮੈਂ ਇਹ ਕਿੱਸਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿਉਂਕਿ ਅੱਜ ਕੱਲ੍ਹ ਦੀ ਪੀੜ੍ਹੀ ਬਹੁਤ ਔਨਲਾਈਨ ਗੇਮਾਂ ਖੇਡ ਰਹੀ ਹੈ ਤੇ ਜਿਹਦੇ ਨਾਲ ਜੋ ਮੈਨੂੰ ਅੱਜ ਅਫਸੋਸ ਹੋ ਰਿਹਾ ਕਿ ਉਦੋਂ ਜੋ ਮੈਂ 30-40 ਹਜ਼ਾਰ ਦਾ ਨੁਕਸਾਨ ਕੀਤਾ ਤਾਂ ਉਹ ਅੱਜ ਮੇਰੇ ਕੰਮ ਹੀ ਆਉਂਦਾ। ਪਰ ਇਹ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਇੱਕ ਸਿੱਖ ਮਿਲਦੀ ਹੈ ਵੀ ਆਪਦੇ ਔਨਲਾਈਨ ਗੇਮਾਂ ਵਿੱਚ ਪੈਸੇ ਲਾਉਣਾ ਬੰਦ ਕਰੋ ਤੇ ਜਾ ਕੇ ਉਸੇ ਦੀ ਕੋਈ ਵਧੀਆ ਜੀ ਚੀਜ਼ ਲੈ ਕੇ ਆਓ, ਨਾ ਕਿ ਜੋ ਕਿ ਤੁਹਾਡੇ ਅੱਗੇ ਜਾ ਕੇ ਕੰਮ ਆਵੇ, ਤੁਹਾਡਾ ਫਿਊਚਰ ਵੀ ਬੈਟਰ ਕਰ ਸਕੇ।

ਬਸ ਉਹ ਦੱਸ ਦੂੰਗਾ ਵੀ ਮੈਨੂੰ ਇਹਨਾਂ ਨੇ ਮਿਊਜ਼ਿਕ ਤੇ ਲਾਇਆ, ਉਹਦੇ ਨਾਲ ਮੈਂ ਉੱਥੋਂ ਜੁੜ ਗਿਆ ਤੇ ਘਰੇ ਅਸੀਂ ਰਿਆਜ਼ ਕਰਦੇ ਸੀ ਦੋਵੇਂ ਇਕੱਠੇ ਬਹਿ ਕੇ। ਤੇ ਗੱਲ ਕਰੀਏ ਜਿੱਥੇ ਮੇਰੀ ਰੁਚੀਆਂ ਦੇ ਬਾਰੇ, ਤਾਂ ਮੇਰੀ ਇੱਕ ਰੁਚੀ ਸੰਗੀਤ ਸੁਣਨਾ ਤੇ ਸੰਗੀਤ ਨੂੰ ਗੁਣਗੁਣਾਉਣਾ ਵੀ ਹੈ। ਇਹ ਜਿਹੜੀ ਮੇਰੀ ਰੁਚੀ ਹੈ ਇਹ ਮੇਰੇ ਪਿਤਾ ਜੀ ਦੇ ਵੱਲੋਂ ਦੁਆਰਾ ਪੈਦਾ ਕੀਤੀ ਗਈ ਹੈ, ਕਿਉਂਕਿ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਮੈਨੂੰ ਇੱਕ ਮਿਊਜ਼ਿਕ ਦੀ ਵਰਕਸ਼ਾਪ ਤੇ ਲਗਾ ਦਿੱਤਾ ਸੀ, ਜਿੱਥੇ ਮੈਂ ਮਿਊਜ਼ਿਕ ਸਿੱਖਣ ਜਾਂਦਾ ਹੁੰਦਾ ਸੀ, ਹਾਰਮੋਨੀਅਮ ਸਿੱਖਦਾ ਸੀ, ਕਿਉਂਕਿ ਉਹਨਾਂ ਦਾ ਵੀ ਜਿਹੜਾ ਪਿਛੋਕੜ ਸੀ ਉਹ ਮਿਊਜ਼ਿਕ ਵਿੱਚ ਦਿਲਚਸਪੀ ਰੱਖਦੇ ਸੀ। ਉਹਨਾਂ ਨੇ ਆਪਣੀ BA ਮਿਊਜ਼ਿਕ ਵਿਸ਼ੇ ਵਿੱਚ ਕੀਤੀ ਹੈ, ਜਿਸ ਕਾਰਨ ਉਹ ਮੈਨੂੰ ਅੱਗੇ ਜਾ ਕੇ ਇੱਕ ਸਫਲ ਗਾਇਕਰ ਦੇਖਦੇ ਸੀ। ਤੇ ਮੈਂ ਆਪਣੇ ਜਿਮ ਦੇ ਦੌਰਾਨ ਜਾਂ ਕੋਈ ਵੀ ਕਸਰਤ ਕਰਨ ਦੇ ਦੌਰਾਨ ਨੁਸਰਤ ਫਤਿਹ ਅਲੀ ਖਾਨ, ਚਾਹਤ ਫਤਿਹ ਅਲੀ ਖਾਨ ਦੀ ਕਵਾਲੀਆਂ ਸੁਣਨਾ ਬਹੁਤ ਪਸੰਦ ਕਰਦਾ ਹਾਂ, ਕਿਉਂਕਿ ਇਹ ਮੈਨੂੰ ਆਪਣੇ ਇੱਕ ਅਜਿਹੇ ਜੀਵਨ ਦੇ ਜਾਂ ਆਪਣੇ ਅਜਿਹੇ ਜੀਵਨ ਦੇ ਨਾਲ ਜਾਂ ਅਜਿਹੀ ਸੋਚ ਨਾਲ ਮੈਨੂੰ ਜੋੜ ਦਿੰਦੇ ਹਨ, ਜਿਸ ਨਾਲ ਮੈਂ ਆਪਣੇ ਮਨ ਨੂੰ ਸ਼ਾਂਤ ਭਾਲਦਾ ਹਾਂ, ਜਿਸ ਨਾਲ ਮੈਨੂੰ ਸ਼ਾਂਤੀ ਮਿਲਦੀ ਹੈ ਤੇ ਬੜਾ ਸਕੂਨ ਮਿਲਦਾ ਹੈ। ਤੇ ਗੱਲ ਕਰ ਰਹੇ ਸੀ ਆਪਾਂ ਰਾਹਤ ਅਤੇ ਚਾਹਤ ਫਤਿਹ ਅਲੀ ਖਾਨ ਦੇ ਗੀਤਾਂ ਬਾਰੇ, ਤੇ ਚਲੋ ਆਓ ਸੁਣਦੇ ਹਾਂ ਮੇਰਾ ਪਸੰਦੀਦਾ ਕਵਾਲੀ ਤੇ ਗੀਤ ਰਾਹਤ ਫਤਿਹ ਅਲੀ ਖਾਨ ਜੀ ਦਾ।

ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ ਅਰਸ਼ ਕੁਮਾਰ ਤੁਹਾਡੇ ਨਾਲ ਫਿਰ ਰੂਬਰੂ ਹੈ। ਜਿੱਥੇ ਆਪਾਂ ਗੱਲ ਕਰ ਰਹੇ ਸੀ ਵੀ ਮੇਰੇ ਪਿਤਾ ਜੀ ਦੀ ਇੱਕ ਮੋਬਾਈਲਾਂ ਦੀ ਦੁਕਾਨ ਹੈ। ਮੈਂ ਹੁਣ ਪਲੱਸ ਟੂ ਦੇ ਪੇਪਰ ਦੇ ਕੇ ਜਮ੍ਹਾਂ ਆਪਣਾ ਫ੍ਰੀ ਹਾਂ, ਤਾਂ ਮੈਂ ਆਪਣਾ ਸਮੇਂ ਨੂੰ ਵਿਅਰਥ ਨਾ ਕਰਦੇ ਹੋਏ ਮੈਂ ਆਪਣੇ ਪਿਤਾ ਜੀ ਨਾਲ ਦੁਕਾਨ 'ਤੇ ਜਾਂਦਾ ਹਾਂ। ਉਹਨਾਂ ਨੂੰ ਰਿਲੈਕਸ ਦੇਣ ਦੀ ਕੋਸ਼ਿਸ਼ ਕਰਦਾ ਹਾਂ, ਅਤੇ ਜਦੋਂ ਵੀ ਉਹ ਕੰਮ ਕਰ ਰਹੇ ਹੁੰਦੇ ਹਨ, ਮੋਬਾਈਲ ਠੀਕ ਕਰ ਰਹੇ ਹੁੰਦੇ ਹਨ, ਮੈਂ ਉਹਨਾਂ ਨੂੰ ਕੋਲੇ ਖੜ ਕੇ ਜੋ ਕਰ ਰਹੇ ਹੁੰਦੇ ਆ ਮੈਂ ਸਿੱਖਣ ਦੀ ਕੋਸ਼ਿਸ਼ ਕਰਦਾ, ਮੈਂ ਦੇਖ ਕੇ ਸਿੱਖਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਜ਼ਿੰਦਗੀ ਹੈ ਜੋ ਸਾਨੂੰ ਹਰ ਉਮਰ ਵਿੱਚ ਕੁਛ ਨਾ ਕੁਛ ਸਿਖਾਉਂਦੀ ਹੈ, ਅਤੇ ਸਿੱਖਣਾ ਕੋਈ ਬੁਰੀ ਗੱਲ ਨਹੀਂ ਹੈ। ਹਰੇਕ ਉਮਰ ਵਿੱਚ ਕੋਈ ਨਾ ਕੋਈ ਬੰਦਾ ਕੁਛ ਨਾ ਕੁਛ ਸਿੱਖਦਾ ਰਹਿੰਦਾ ਹੈ। ਅਤੇ ਜਿੱਥੇ ਕੱਲ੍ਹ ਗੱਲ ਕਰ ਰਹੇ ਸੀ ਮੈਂ ਆਪਣੀ ਸਿਹਤ ਸੰਬੰਧੀ, ਤਾਂ ਮੈਂ ਜਿੰਮ ਜਾਂਦਾ ਹਾਂ, ਅਤੇ ਜਿੰਮ ਦੇ ਨਾਲ ਨਾਲ ਮੈਨੂੰ ਸਰੀਰ ਨੂੰ ਸਾਂਭਣ ਦਾ ਵੀ ਬਹੁਤ ਸ਼ੌਂਕ ਹੈ, ਕਿਉਂਕਿ ਇਹ ਸ਼ੌਂਕ ਵੀ ਮੇਰੇ ਪਿਤਾ ਜੀ ਦੇ ਦੁਆਰਾ ਮੈਨੂੰ ਦਿੱਤਾ ਗਿਆ ਹੈ। ਕਿਉਂਕਿ ਛੋਟੀ ਉਮਰ ਦੇ ਵਿੱਚ ਹੀ ਉਹ ਮੈਨੂੰ ਜਿੱਦਣ ਵੀ ਛੁੱਟੀ ਹੁੰਦੀ ਜਾਂ ਸੰਡੇ ਜਾਂ ਜੂਨ ਜੁਲਾਈ ਦੀ ਛੁੱਟੀਆਂ ਹੁੰਦੀਆਂ, ਉਹ ਮੈਨੂੰ ਸਵੇਰੇ ਸਵੇਰੇ 6 ਵਜੇ ਹੀ ਗਰਾਊਂਡ ਲੈ ਜਾਂਦੇ ਸੀ, ਜਾਂ ਮੇਰੇ ਨਜ਼ਦੀਕੀ ਘਰ ਦੇ ਕੋਲ ਨਜ਼ਦੀਕੀ ਪਾਰਕ ਲੈ ਜਾਂਦੇ ਸੀ, ਜਿੱਥੇ ਜਾ ਕੇ ਉਹ ਮੇਰੇ ਨਾਲ ਖੇਡਦੇ ਅਤੇ ਮੈਨੂੰ ਐਕਸਰਸਾਈਜ਼ ਕਰਾਉਂਦੇ ਸੀ। ਤਾਂ ਜਿਨ੍ਹਾਂ ਦੀ ਬਦੌਲਤ ਮੈਂ ਹੁਣ ਰੋਜ਼ ਸਵੇਰੇ 5 ਵਜੇ ਉੱਠ ਕੇ 6 ਕਿਲੋਮੀਟਰ ਸੈਰ 'ਤੇ ਜਾਂਦਾ ਹਾਂ। ਮੈਂ ਸ਼ਾਮ ਨੂੰ ਆਪਣੀ ਜਿੰਮ ਕਰਦਾ ਹਾਂ, ਸਵੇਰੇ ਵਿਆਮ ਕਰਦਾ ਹਾਂ।

ਜਿਹਦੇ ਨਾਲ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਸਿਹਤਮੰਦ ਸਰੀਰ ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਇੱਕ ਆਮ ਜਿਹੇ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਅਤੇ ਮੈਨੂੰ ਆਪਣੇ ਸੁਪਨੇ ਪੂਰੇ ਕਰਨ ਵਾਸਤੇ ਸਭ ਤੋਂ ਜ਼ਿਆਦਾ ਜਿਹਦੀ ਲੋੜ ਹੈ ਉਹ ਮੇਰਾ ਸਰੀਰ ਹੈ। ਅਗਰ ਮੇਰਾ ਸਰੀਰ ਹੀ ਮੇਰੇ ਸਾਥ ਦੇਵੇਗਾ ਤਾਂ ਮੈਂ ਕੁਛ ਵੀ ਮੈਨੂੰ ਲੱਗਦਾ ਹੈ ਦੁਨੀਆਂ 'ਚ ਹਾਸਿਲ ਕਰ ਸਕਦਾ ਹਾਂ। ਤਾਂ ਆਓ ਸੁਣਦੇ ਹਾਂ ਇੱਕ ਹੋਰ ਗੀਤ।

ਜਿੱਥੇ ਮੈਂ ਗੱਲ ਕਰ ਰਿਹਾ ਸੀ ਆਪਣੇ 12ਵੀਂ ਜਮਾਤ ਦੇ ਬਾਰੇ ਕਿ ਮੈਂ ਕਮਰਸ ਸਟਰੀਮ ਤੋਂ 12ਵੀਂ ਜਮਾਤ ਕੀਤੀ ਹੈ, ਤਾਂ ਮੈਂ ਇੱਕ ਛੋਟਾ ਜਿਹਾ ਕਿੱਸਾ ਆਪਣੇ ਬਚਪਨ ਦਾ ਹੋਰ ਦੱਸਣਾ ਚਾਹੁੰਦਾ ਕਿ ਜਦ ਮੈਂ ਛੋਟੀ ਕਲਾਸ ਵਿੱਚ ਕੈਸੀਗਾ 9ਵੀਂ ਤੋਂ ਥੱਲੇ ਵਾਲੀ ਕਲਾਸਾਂ ਸੀ, ਤਾਂ ਮੈਂ ਉਦੋਂ ਪੜ੍ਹਾਈ ਵਿੱਚ ਬੜਾ ਹੀ ਕਮਜ਼ੋਰ ਹੁੰਦਾ ਸੀ, ਜਿਹਦੇ ਕਾਰਨ ਮੈਨੂੰ ਆਏ ਵਾਰ PTM 'ਤੇ, ਜਿਹਨੂੰ ਆਪਾਂ ਪੇਰੈਂਟ ਟੀਚਰ ਮੀਟ ਕਹਿੰਦੇ ਹਾਂ, ਜਦੋਂ ਸਾਡਾ ਨਤੀਜਾ ਘੋਸ਼ਿਤ ਕੀਤਾ ਜਾਂਦਾ ਹੈ, ਮੇਰੇ ਬੜੇ ਹੀ ਘੱਟ ਨੰਬਰ ਆਉਂਦੇ ਸੀ, ਮੈਂ ਜ਼ਿਆਦਾਤਰ ਪੁਆਇੰਟਾਂ 'ਤੇ ਪਾਸ ਹੁੰਦਾ ਸੀ, ਤਾਂ ਮੇਰੇ ਪਿਤਾ ਜੀ ਦੀ ਡਾਂਟ ਫਟਕਾਰ ਨੇ ਮੈਨੂੰ ਪੜ੍ਹਾਈ ਦੀ ਮਹੱਤਵਤਾ ਸਮਝਾਈ। ਉਹਨਾਂ ਨੇ ਮੈਨੂੰ ਪੜ੍ਹਾਈ ਦੀ ਜ਼ਰੂਰਤ ਦੱਸੀ ਵੀ ਆਪਣੀ ਜ਼ਿੰਦਗੀ ਵਿੱਚ, ਇੱਕ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਪੜ੍ਹਾਈ ਦੀ ਬਹੁਤ ਹੀ ਜ਼ਿਆਦਾ ਅਹਿਮੀਅਤ ਹੈ। ਜੇਕਰ ਇੱਕ ਬੰਦਾ ਚੰਗੀ ਤਰ੍ਹਾਂ ਪੜ੍ਹ ਲੈਂਦਾ ਹੈ ਤਾਂ ਉਹਦੀ ਜ਼ਿੰਦਗੀ ਵਿੱਚ ਕੁਛ ਵੀ ਹਾਸਿਲ ਕਰ ਸਕਦਾ ਹੈ, ਤਾਂ ਉਹਨਾਂ ਦੀ ਇਹ ਡਾਂਟ ਫਟਕਾਰ ਨੇ ਮੇਰੇ ਅੰਦਰ ਇੱਕ ਮੋਟੀਵੇਸ਼ਨ ਪੈਦਾ ਕੀਤੀ, ਜਿਹਦੇ ਫਲਸਵਰੂਪ ਮੈਂ 10ਵੀਂ ਵਿੱਚ 84% ਲੈ ਕੇ ਗਿਆ, ਤੇ ਆਸ਼ਾ ਕਰਦਾ ਹਾਂ ਕਿ +2 ਦੇ ਵਿੱਚ ਵੀ ਇਦੋਂ ਵਧੀਆ ਨੰਬਰ ਆਉਣਗੇ। ਆਓ ਚਲੋ ਸੁਣਦੇ ਹਾਂ ਇੱਕ ਹੋਰ ਗੀਤ।

ਤਾਂ ਸਰੋਤਿਓ ਮੇਰੀ ਗੱਲਾਂ ਮੇਰੇ ਗੀਤ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਇਹ ਮੈਂ ਤੁਹਾਡੇ ਨਾਲ ਆਸ਼ਾ ਕਰਦਾ ਹਾਂ। ਅਤੇ ਇਸ ਪ੍ਰੋਗਰਾਮ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ ਜੀ ਦਾ, ਜਿਨ੍ਹਾਂ ਨੇ ਮੈਨੂੰ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਪੇਸ਼ ਕਰਨ ਦਾ ਇੱਕ ਮੌਕਾ ਦਿੱਤਾ। ਅਤੇ ਉਮੀਦ ਕਰਦਾ ਹਾਂ ਪ੍ਰੋਗਰਾਮ ਦੇ ਦੌਰਾਨ ਮੇਰੇ ਦੁਆਰਾ ਕੀਤੀਆਂ

0: ਦੀਆਂ ਗੱਲਾਂ ਤੇ ਗੀਤ ਤੁਹਾਨੂੰ ਪਸੰਦ ਆਣਗੇ ਤੇ ਪ੍ਰੋਗਰਾਮ ਯੁਵਾਨੀ ਇੱਥੇ ਹੀ ਖਤਮ ਹੁੰਦਾ ਹੈ।
1: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਮੇਰੀਆਂ ਗੱਲਾਂ ਮੇਰੇ ਗੀਤ, ਪੇਸ਼ ਕਰ ਰਹੇ ਸਨ ਅਰਸ਼ ਕੁਮਾਰ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਯੁਵਾਣੀ ਇੱਥੇ ਹੀ ਸਮਾਪਤ ਹੁੰਦਾ ਹੈ। ਆਪਣੇ ਦੋਸਤ ਬਲਵਿੰਦਰ ਬਾਘਾ ਨੂੰ ਦਿਓ ਆਗਿਆ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:20 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਣੀ।

ਹੌਲੀ ਹੌਲੀ ਸ਼ੇਖਰ ਅਮਰ ਦੀ ਮੌਤ ਨਾਲ ਸ਼ਾਹ ਪਰਿਵਾਰ ਵਿੱਚ ਛੱਡੇ ਗਏ ਜ਼ਖਮ ਨੂੰ ਭਰ ਦਿੰਦਾ ਹੈ ਤੇ ਉਹ ਉਸ ਨੂੰ ਪਰਿਵਾਰ ਦੇ ਇੱਕ ਮੈਂਬਰ ਵਜੋਂ ਸਵੀਕਾਰ ਕਰਨ ਲੱਗ ਪੈਂਦੇ ਹਨ, ਜਦੋਂ ਕਿ ਉਸ ਨੂੰ ਪੀਆ ਨਾਲ ਪਿਆਰ ਹੋ ਜਾਂਦਾ ਹੈ। ਅਭਿਗਿਆਨ ਇੱਕ ਅਮੀਰ ਕੈਨੇਡੀਅਨ ਉਦਯੋਗਪਤੀ ਹੈ। ਉਹ ਪੀਆ ਨੂੰ ਪ੍ਰਸਤਾਵ ਦੇਣ ਅਤੇ ਸ਼ਾਹ ਇੰਡਸਟਰੀਜ਼ ਨੂੰ ਦੁਬਾਰਾ ਬਣਾਉਣ ਵਿੱਚ ਮਦਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ, ਪਰ ਪੀਆ ਨੂੰ ਸ਼ੇਖਰ ਨਾਲ

ਅੰਤ ਵਿੱਚ ਪੀਆ ਅਤੇ ਸ਼ੇਖਰ ਵਿਚਕਾਰ ਅਭੀ ਦੁਆਰਾ ਸ਼ਾਹ ਇੰਡਸਟਰੀਜ਼ ਨੂੰ ਸੰਭਾਲਣ ਦੇ ਪ੍ਰਸਤਾਵ ਨੂੰ ਲੈ ਕੇ ਟਕਰਾਅ ਪੈਦਾ ਹੋ ਜਾਂਦਾ ਹੈ। ਸ਼ੇਖਰ ਨੂੰ ਅਹਿਸਾਸ ਹੁੰਦਾ ਹੈ ਕਿ ਪੀਆ ਨੂੰ ਹੁਣ ਉਸ ਦੀ ਮਦਦ ਦੀ ਲੋੜ ਨਹੀਂ ਤੇ ਉਹ ਭਾਰਤ ਵਾਪਸ ਜਾਣ ਦਾ ਫੈਸਲਾ ਕਰਦਾ ਹੈ। ਜਦੋਂ ਸ਼ੇਖਰ ਆਪਣੀ ਫਲਾਈਟ ਵਿੱਚ ਚੜ੍ਹਦਾ ਹੈ ਤਾਂ ਪੀਆ ਉਸ ਨੂੰ ਰੋਕਦੀ ਹੈ ਤੇ ਉਹਦੇ ਲਈ ਆਪਣੀਆਂ ਭਾਵਨਾਵਾਂ ਦਾ ਇਕਬਾਲ ਕਰਦੀ ਹੈ।

ਸ਼ੇਖਰ ਆਪਣੀਆਂ ਭਾਵਨਾਵਾਂ ਤੋਂ ਇਨਕਾਰ ਕਰਦਾ ਹੈ ਤੇ ਜਹਾਜ਼ ਵਿੱਚ ਚੜ ਜਾਂਦਾ ਹੈ। ਦੁਖੀ ਹੋ ਕੇ ਪੀਆ ਘਰ ਆ ਜਾਂਦੀ ਹੈ ਤੇ ਅਭੀ ਨਾਲ ਮੰਗਣੀ ਕਰ ਲੈਂਦੀ ਹੈ। ਇੰਸਪੈਕਟਰ ਡੀ ਮੈਲੋ ਅਮਰ ਨੂੰ ਮਾਰਨ ਵਾਲੇ ਵਿਅਕਤੀ ਦੀ ਭਾਲ ਵਿੱਚ ਭਾਰਤ ਤੋਂ ਹਵਾਈ ਅੱਡੇ ਤੇ ਪਹੁੰਚਦਾ ਹੈ ਤੇ ਸ਼ੇਖਰ ਨੂੰ ਗ੍ਰਿਫਤਾਰ ਕਰ ਲੈਂਦਾ ਹੈ। ਉਹ ਬੋਸਕੋ ਨਾਲ ਭਾਰਤ ਜਾਣ ਵਾਲੀ ਅਗਲੀ ਫਲਾਈਟ ਵਿੱਚ ਚੜ੍ਹਨ ਲਈ ਇੰਤਜ਼ਾਰ ਕਰਦੇ ਹਨ। ਸ਼ੇਖਰ ਪੀਆ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਦੱਸਦਾ ਹੈ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਕਬੂਲ ਕਰਦਾ ਹੈ ਕਿ ਇਹ ਉਹੀ ਸੀ ਜਿਸਨੇ ਉਸ ਦੇ ਮੰਗੇਤਰ ਨੂੰ ਮਾਰਿਆ ਸੀ। ਸ਼ਰਾਬੀ ਹੋਣ ਕਰਕੇ ਸ਼ੇਖਰ ਦਾ ਇੱਕ ਹਾਦਸਾ ਹੋ ਗਿਆ ਸੀ। ਪੀਆ ਨੂੰ ਉਸ ਆਦਮੀ ਨਾਲ ਪਿਆਰ ਹੋਣ ਦਾ ਦੋਸ਼ ਮਹਿਸੂਸ ਹੁੰਦਾ ਜੋ ਅਮਰ ਦੀ ਮੌਤ ਦਾ ਕਾਰਨ ਬਣਿਆ ਸੀ।

ਸ਼ੇਖਰ ਅਮਰ ਦੇ ਪਿਤਾ ਗਿਰਧਾਰੀ ਸ਼ਾਹ ਕੋਲ ਇਸਦਾ ਇਕਬਾਲ ਕਰਦਾ ਹੈ, ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਬੋਲ ਕੇ ਉਸਨੂੰ ਹੈਰਾਨ ਕਰ ਦਿੰਦਾ ਹੈ। ਉਹ ਉਸਨੂੰ ਦੱਸਦਾ ਹੈ ਕਿ ਸ਼ੇਖਰ ਨੇ ਉਸਨੂੰ ਸੱਚ ਦੱਸਿਆ ਸੀ ਜਦੋਂ ਉਹ ਪਹਿਲੀ ਵਾਰ ਉਹਨਾਂ ਨੂੰ ਮਿਲਣ ਗਿਆ ਸੀ, ਅਤੇ ਉਹ ਸ਼ੇਖਰ ਤੇ ਵਿਸ਼ਵਾਸ ਕਰਦਾ ਹੈ। ਅਮਰ ਦਾ ਪਰਿਵਾਰ ਫਿਰ ਪਿਆ ਨੂੰ ਇਹ ਅਹਿਸਾਸ ਕਰਾਉਂਦਾ ਹੈ ਕਿ ਸ਼ੇਖਰ ਨੇ ਪਰਿਵਾਰ ਲਈ ਕਿੰਨਾ ਕੁਝ ਕੀਤਾ ਹੈ ਤੇ ਉਹ ਉਹਨਾਂ ਲਈ ਅਮਰ ਵਾਂਗ ਹੈ। ਬੋਸਕੋ ਉਹਨਾਂ ਨੂੰ ਸ਼ੇਖਰ ਦੇ ਹਾਦਸੇ ਬਾਰੇ ਦੱਸਦਾ ਹੈ। ਅਭੀ ਪਿਆ ਨੂੰ ਸ਼ੇਖਰ ਕੋਲ ਵਾਪਸ ਜਾਣ ਲਈ ਕਹਿੰਦਾ ਹੈ ਕਿਉਂਕਿ ਉਹ ਉਸਦਾ ਸੱਚਾ ਪਿਆਰ ਹੈ। ਇਸ ਦੌਰਾਨ ਡੀ ਮੈਲੋ ਹਸਪਤਾਲ ਵਿੱਚ ਪਰਿਵਾਰ ਨੂੰ ਦੇਖਦਾ ਹੈ ਤੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੂੰ ਕਾਨੂੰਨ ਨਾਲੋਂ ਸ਼ੇਖਰ ਦੀ ਜ਼ਿਆਦਾ ਜ਼ਰੂਰਤ ਹੈ, ਤੇ ਫਿਰ ਉਹ ਕੇਸ ਬੰਦ ਕਰ ਦਿੰਦਾ ਹੈ ਤੇ ਚਲਾ ਜਾਂਦਾ ਹੈ। ਫਿਲਮ ਸ਼ੇਖਰ ਦੇ ਠੀਕ ਹੋਣ ਅਤੇ ਪਿਆ ਨਾਲ ਮਿਲ ਕੇ ਖਤਮ ਹੁੰਦੀ ਹੈ।

ਸਰੋਤਿਓ, ਤੁਸੀਂ ਸੁਣ ਰਹੇ ਹੋ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਅੱਜ ਦੀ ਫਿਲਮ ਹੈ ਤੁਮ ਬਿਨ, ਪੇਸ਼ ਕਰ ਰਹੇ ਨੇ ਖੁਸ਼ਪ੍ਰੀਤ ਸ਼ੇਰਗਿੱਲ।

ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਸ਼ਾਮ ਸੁਹਾਨੀ, ਜਿਸ ਤਹਿਤ ਤੁਸੀਂ ਸਮਾਤ ਫਰਮਾ ਰਹੇ ਹੋ ਸਿਲਸਿਲਾ ਫਿਲਮੀ ਅਫਸਾਨੇ ਔਰਤਾਂ ਨੇ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 7:29 ਤੇ 25 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਜੋ ਕਿ ਰਿਲੇ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪੰਜਾਬੀ ਵਿੱਚ ਖਬਰਾਂ ਤੋਂ ਬਾਅਦ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਹੋਵੇਗਾ, ਜਿਸ ਵਿੱਚ ਤੁਸੀਂ ਸੁਣੋਗੇ ਫਿਲਮ ਤੁਮ ਬਿਨ ਤੇ ਆਧਾਰਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਦਾ ਬਾਕੀ ਭਾਗ।

0: ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦੇ ਦਰਮਿਆਨ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ UG 2026 ਪ੍ਰੀਖਿਆ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕੀਤਾ ਹੈ ਅਤੇ ਗਾਂਧੀਨਗਰ 'ਚ ਏਸ਼ੀਅਨ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 77 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦੇ ਮਾਨ ਆਲਮੀ ਰੁਕਾਵਟਾਂ ਨੂੰ ਰੋਕਣ ਲਈ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਆਪਣੇ 5 ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਅੱਜ ਨੀਦਰਲੈਂਡ ਦੇ ਹੇਗ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਕੋਵਿਡ ਮਹਾਂਮਾਰੀ, ਚੱਲ ਰਹੇ ਟਕਰਾਅ ਅਤੇ ਊਰਜਾ ਸੰਕਟ ਸਮੇਤ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਚੁਣੌਤੀਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਵਿਸ਼ਵ ਵਿਕਾਸ ਪ੍ਰਭਾਵਿਤ ਹੋ ਸਕਦਾ ਅਤੇ ਵੱਡੀ ਆਬਾਦੀ ਗਰੀਬੀ ਦੇ ਦਾਇਰੇ 'ਚ ਜਾ ਸਕਦੀ ਹੈ।
1: पहले कोरोना आया, फिर युद्ध होने शुरू हो गए और अब आज की एनर्जी क्राइसिस है। ये दशक दुनिया के लिए आपदाओं का दशक बन रहा है। हम सभी देख रहे हैं, अगर ये स्थितियां तेजी से नहीं बदली गई तो बीते अनेक दशकों की उपलब्धियों पर पानी फिर जाएगा। दुनिया की बहुत बड़ी आबादी फिर से गरीबी के दलदल में चली जाएगी।
0: ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 21ਵੀਂ ਸਦੀ ਵਿੱਚ ਭਾਰਤ ਮੌਕਿਆਂ ਦੀ ਧਰਤੀ ਵਜੋਂ ਉੱਭਰ ਰਿਹਾ ਹੈ।
1: 21ਵੀਂ ਸਦੀ ਦਾ ਭਾਰਤ ਅਵਸਰਾਂ ਦੀ ਭੂਮੀ ਹੈ। ਭਾਰਤ ਟੈਕਨੋਲੋਜੀ ਡ੍ਰਿਵਨ ਵੀ ਹੈ ਔਰ ਹਿਊਮੈਨਿਟੀ ਡ੍ਰਿਵਨ ਵੀ ਹੈ। ਭਾਰਤ ਜਿਤਨਾ ਐਂਸ਼ੀਅੰਟ ਹੈ ਉਤਨਾ ਹੀ ਮਾਡਰਨ ਬਣ ਰਿਹਾ ਹੈ ਔਰ ਵਿਕਸਿਤ ਭਾਰਤ ਦੀ ਜਰਨੀ ਮੇ ਭਾਗੀਦਾਰੀ ਕਾ ਵੀ ਹੈ। मैं नेदरलैंड्स में भारतीय समुदाय के सभी साथियों से कहूंगा, आप भारत में ज्यादा से ज्यादा सहयोग बढ़ाएं, इससे भारत का सामर्थ्य भी बढ़ेगा और आपके इन्वेस्टमेंट पर रिटर्न भी ज्यादा मिलेगा।
0: ਨਿੱਘ ਅਤੇ ਉਤਸ਼ਾਹ ਨੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਵਾਇਆ ਜਿਵੇਂ ਉਹ ਭਾਰਤ ਵਿੱਚ ਕਿਸੇ ਉਤਸਵ ਵਿੱਚ ਸ਼ਾਮਲ ਹੋ ਰਹੇ ਹੋਣ। ਉਨ੍ਹਾਂ ਨੇ ਹੇਗ ਨੂੰ ਭਾਰਤ ਨੀਦਰਲੈਂਡ ਦੋਸਤੀ ਦਾ ਜੀਵੰਤ ਪ੍ਰਤੀਕ ਦੱਸਿਆ ਅਤੇ ਕਿਹਾ ਕਿ ਨੀਦਰਲੈਂਡ ਦੇ ਨੇਤਾ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ਦੀ ਲਗਾਤਾਰ ਕਦਰ ਕਰਦੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤੀ ਪ੍ਰਵਾਸੀਆਂ ਵੱਲੋਂ ਨੀਦਰਲੈਂਡ ਦੇ ਸਮਾਜ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਨਿਭਾਈ ਭੂਮਿਕਾ ਤੇ ਹਰ ਭਾਰਤੀ ਨੂੰ ਮਾਣ ਹੈ।
1: ਨੀਦਰਲੈਂਡ ਦੇ ਸਮਾਜ ਔਰ ਯਹਾਂ ਕੀ ਇਕਨੋਮੀ ਮੈਂ ਜੋ ਕੰਟ੍ਰਿਬਿਊਟ ਕਰ ਰਹੇ ਹੈ ਉਸ ਪਰ हर भारतवासी को गर्व है। मैं आज इस अवसर पर नीदरलैंड की जनता का, यहाँ की सरकार का आभार व्यक्त करता हूँ। मैं यहाँ की जनता को 140 करोड़ भारतवासियों की तरफ से अपनी शुभकामनाएं देता हूँ।
0: इस तो पहला प्रधानमंत्री ने नीदरलैंड्स के राजा विलियम अलेक्सेंडर ते रानी मैक्समा नाल मुलाकात की थी। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੀਡਨ ਦਾ ਦੌਰਾ ਕਰਨਗੇ। ਇਸ ਦੌਰੇ ਦਾ ਉਦੇਸ਼ ਦਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਰਿਕਾਰਡ ਪੱਧਰ ਤੇ ਪਹੁੰਚ ਗਿਆ। ਸਵੀਡਨ ਦੇ ਕਾਰੋਬਾਰੀ ਭਾਰਤ ਵਿੱਚ ਨਿਵੇਸ਼ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਅੱਜ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਪੁਣੇ ਦੀ ਇੱਕ ਸੀਨੀਅਰ ਬੋਟੈਨੀ

ਬੋਟਨੀ ਅਧਿਆਪਕ ਹੈ ਅਤੇ ਉਸ ਨੂੰ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਇੱਕ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਸੀ। ਜਾਂਚ ਏਜੰਸੀ ਨੇ ਕਿਹਾ ਕਿ ਮੁਲਜ਼ਮ ਕੋਲ ਬੋਟਨੀ ਤੇ ਜ਼ੂਆਲੋਜੀ ਦੇ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਸੀ। ਸੀਬੀਆਈ ਨੇ ਕਿਹਾ ਕਿ ਉਸਨੇ 14 ਮਈ ਨੂੰ ਗ੍ਰਿਫਤਾਰ ਮਨੀਸ਼ਾ ਵਾਗਮਰੇ ਰਾਹੀਂ ਨੀਟ ਪ੍ਰੀਖਿਆ ਦੇ ਸੰਭਾਵਿਤ ਉਮੀਦਵਾਰਾਂ ਨੂੰ ਇਕੱਤਰ ਕੀਤਾ ਅਤੇ ਪੁਣੇ ਵਿੱਚ ਆਪਣੀ ਰਿਹਾਇਸ਼ ਤੇ ਇਨ੍ਹਾਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਚਲਾਈਆਂ। ਇਸ ਮਾਮਲੇ ਵਿੱਚ ਹੁਣ ਤੱਕ 9 ਮੁਲਜ਼ਮਾਂ ਨੂੰ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ ਅਤੇ ਅਹਿਲਿਆ ਨਗਰ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ, ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਕੂਲੀ ਸਿੱਖਿਆ ਅਤੇ ਸਾਖਰਤਾ ਸਕੱਤਰ ਸੰਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਗਈ ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ NIOS ਵੱਲੋਂ ਤਜਵੀਜ਼ਸ਼ੁਦਾ ਇੱਕ ਨਵੀਂ ਪਹਿਲਕਦਮੀ ਲਾਗੂ ਕਰਨ ਸੰਬੰਧੀ ਰਣਨੀਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਸ੍ਰੀ ਕੁਮਾਰ ਨੇ ਕਿਹਾ ਕਿ ਉਪਲਬਧ ਅੰਕੜਿਆਂ ਅਨੁਸਾਰ ਪਹਿਲੀ ਜਮਾਤ ਵਿੱਚ ਦਾਖਲ ਹੋਣ ਵਾਲੇ ਹਰ 100 ਬੱਚਿਆਂ ਵਿੱਚੋਂ ਸਿਰਫ 62 ਬੱਚੇ ਹੀ 12ਵੀਂ ਜਮਾਤ ਤੱਕ ਪਹੁੰਚਦੇ ਨੇ। ਉਨ੍ਹਾਂ ਦੱਸਿਆ ਕਿ 14 ਤੋਂ 18 ਸਾਲ ਤੱਕ ਦੀ ਉਮਰ ਸਮੂਹ ਦੇ 2 ਕਰੋੜ ਤੋਂ ਵੱਧ ਬੱਚੇ ਇਸ ਸਮੇਂ ਸਕੂਲਾਂ ਤੋਂ ਬਾਹਰ ਨੇ। ਸਿੱਖਿਆ ਸਕੱਤਰ ਨੇ ਕਿਹਾ ਕਿ ਆਰਥਿਕ ਤੰਗੀਆਂ, ਘਰੇਲੂ ਜ਼ਿੰਮੇਵਾਰੀਆਂ ਅਤੇ ਰੋਜ਼ੀ ਰੋਟੀ ਦੀਆਂ ਚੁਣੌਤੀਆਂ ਬੱਚਿਆਂ ਵੱਲੋਂ ਪੜ੍ਹਾਈ ਵਿੱਚ ਛੱਡਣ ਦੇ ਮੁੱਖ ਕਾਰਨ ਨੇ। ਭਾਰਤ ਦੀਆਂ ਨਸ਼ਾ ਤਸਕਰੀ ਰੋਕਣ ਵਾਲੀਆਂ ਏਜੰਸੀਆਂ ਨੇ ਓਪਰੇਸ਼ਨ ਰੇਜ ਪਿਲ ਤਹਿਤ ਪਹਿਲੀ ਵਾਰ 182 ਕਰੋੜ ਰੁਪਏ ਦਾ ਕੈਪਟਾਗੋਨ ਡਰੱਗ ਜ਼ਬਤ ਕੀਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਰਕਾਰ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ਿਆਈ ਦੇਸ਼ਾਂ ਵੱਲ ਜਾਰੀ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕਰਨਾ ਅਤੇ ਇੱਕ ਵਿਦੇਸ਼ੀ ਨਾਗਰਿਕ ਦੀ ਗ੍ਰਿਫਤਾਰੀ ਇਸ ਦਿਸ਼ਾ ਵਿੱਚ ਭਾਰਤ ਦੀ ਸਖ਼ਤ ਨੀਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨਰਕੋਟਿਕਸ ਕੰਟਰੋਲ ਬਿਊਰੋ ਦੇ ਬਹਾਦਰ ਮੁਲਾਜ਼ਮਾਂ ਨੂੰ ਵੀ ਵਧਾਈ ਦਿੱਤੀ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਅਖੌਤੀ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਭਾਰਤ ਨੇ ਪਹਿਲਾਂ ਵੀ ਇਸ ਅਦਾਲਤ ਦੇ ਪਿਛਲੇ ਸਾਰੇ ਫੈਸਲਿਆਂ ਨੂੰ ਸਖ਼ਤੀ ਨਾਲ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਖੌਤੀ ਕੋਰਟ ਆਫ ਆਰਬਿਟ੍ਰੇਸ਼ਨ ਨੇ ਕੱਲ੍ਹ ਵੱਧ ਤੋਂ ਵੱਧ ਪਾਣੀ ਭੰਡਾਰਨ ਇਲਾਕੇ ਬਾਰੇ ਇੱਕ ਫੈਸਲਾ ਜਾਰੀ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵੱਲੋਂ ਜਾਰੀ ਕੀਤੀ ਗਈ ਕੋਈ ਵੀ ਕਾਰਵਾਈ ਜਾਂ ਫੈਸਲਾ ਗੈਰ ਕਾਨੂੰਨੀ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦਾ ਭਾਰਤ ਦਾ ਫੈਸਲਾ ਹਾਲਾਂ ਵੀ ਲਾਗੂ ਹੈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇੱਕ GST ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐਡੀਸ਼ਨਲ ਪੁਲਿਸ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੁਲਜ਼ਮ ਫਰਜ਼ੀ ਕੰਪਨੀਆਂ ਚਲਾ ਰਹੇ ਸਨ ਅਤੇ ਜਾਅਲੀ GST ਰਿਟਰਨ ਜਮ੍ਹਾਂ ਕਰਾ ਕੇ ਜਾਅਲੀ ਬਿਲਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫਰਜ਼ੀ ਕੰਪਨੀਆਂ ਰਾਹੀਂ ਲਗਭਗ 128 ਕਰੋੜ ਰੁਪਏ ਦੇ ਜਾਅਲੀ GST ਲੈਣ ਦੇਣ ਕੀਤੇ ਗਏ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਉਸ ਵੀਡੀਓ ਦਾ ਖੰਡਨ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਪੈਟਰੋਲੀਅਮ ਕੰਪਨੀਆਂ ਵੱਲੋਂ ਭੂਟਾਨ ਨੂੰ ਭੇਜਿਆ ਜਾਣ ਵਾਲਾ ਪੈਟਰੋਲ ਭਾਰਤ ਦੀ ਤੁਲਨਾ ਵਿੱਚ ਕਾਫ਼ੀ ਸਸਤਾ ਵੇਚਿਆ ਜਾ ਰਿਹਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਵੀਡੀਓ ਪੁਰਾਣਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਨੂੰ ਗਲਤ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ। PIB ਨੇ ਸਪਸ਼ਟ ਕੀਤਾ ਕਿ ਭੂਟਾਨ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ ਦੀ ਪੁਸ਼ਟੀ ਅਧਿਕਾਰਤ ਸਰੋਤਾਂ ਤੋਂ ਕੀਤੀ ਜਾ ਸਕਦੀ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ ਨੂੰ ਸਵੀਕਾਰ ਜਾਂ ਸਾਂਝਾ ਕਰਨ ਤੋਂ ਪਹਿਲਾਂ ਇਸ ਦੀ ਪੁਸ਼ਟੀ ਭਰੋਸੇਯੋਗ ਸੂਤਰਾਂ ਤੋਂ ਕਰਨ। ਗਾਂਧੀਨਗਰ ਵਿੱਚ ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 70 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦੇ 3 ਤਮਗੇ ਜਿੱਤੇ ਨੇ। ਸੰਜਨਾ ਨੇ ਸਨੈਚ ਵਿੱਚ 96 ਕਿਲੋ, ਕਲੀਨ ਐਂਡ ਜਰਕ ਵਿੱਚ 124 ਕਿਲੋ ਅਤੇ ਕੁੱਲ 220 ਕਿਲੋ ਭਾਰ ਚੁੱਕ ਕੇ ਇਹ ਤਮਗੇ ਹਾਸਲ ਕੀਤੇ। IPL ਕ੍ਰਿਕਟ ਵਿੱਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਗੁਜਰਾਤ ਟਾਈਟਨਸ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਕੁਆਂਟਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਆਤਮ ਨਿਰਭਰਤਾ ਭਾਰਤ ਦੀ ਅਗਲੀ ਪੀੜ੍ਹੀ ਦੀ ਵਿਕਾਸ ਯਾਤਰਾ ਨੂੰ ਨਿਰਧਾਰਿਤ ਕਰੇਗੀ। ਉਨ੍ਹਾਂ ਇਹ ਗੱਲ ਨਵੀਂ ਦਿੱਲੀ ਵਿੱਚ ਇੱਕ ਤਕਨਾਲੋਜੀ ਵਿਕਾਸ ਬੋਰਡ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਦੇਸ਼ ਕੁਆਂਟਮ ਤਕਨਾਲੋਜੀ, ਡੀਪ ਟੈਕ, ਫਾਈਨੈਂਸਿੰਗ ਅਤੇ ਉਦਯੋਗ ਅਧਾਰਤ ਖੋਜ ਰਾਹੀਂ ਇੱਕ ਨਵੇਂ ਯੁੱਗ ਵੱਲ ਵੱਧ ਰਿਹਾ ਹੈ। ਇਸ ਸਮਾਗਮ ਵਿੱਚ ਖੋਜ ਨਵੀਨਤਾ RDI ਫੰਡਿੰਗ ਸਕੀਮ ਤਹਿਤ 5 ਪ੍ਰੋਜੈਕਟਾਂ ਲਈ ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਗਏ। ਇਜ਼ਰਾਈਲ ਨੇ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਅਤੇ ਗਾਜ਼ਾ ਤੋਂ 2023 ਦੇ ਹਮਲਿਆਂ 'ਤੇ ਸੂਤਰਧਾਰਾਂ ਵਿੱਚੋਂ ਇੱਕ ਇਜ਼ ਅਲਦੀਨ ਅਲ ਹਦਾਦ ਨੂੰ ਮਾਰ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੀਦਰਲੈਂਡਸ ਵਿਸ਼ਵ ਸੰਕਟਾਂ ਦਰਮਿਆਨ ਇੱਕ

0: ਭਰੋਸੇਮੰਦ ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। CBI ਨੇ ਅੱਜ ਨੀਟ UG 2026 ਪ੍ਰੀਖਿਆ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲਿਆਂ ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਸ਼ਾਮ ਸੁਹਾਣੀ, ਜਿਸ ਤਹਿਤ ਤੁਸੀਂ ਸੁਣ ਰਹੇ ਹੋ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਅੱਜ ਦੀ ਫਿਲਮ ਹੈ ਤੁਮ ਬਿਨ। ਸੋ ਸੁਣਦੇ ਹਾਂ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਦਾ ਬਾਕੀ ਭਾਗ। ਪੇਸ਼ ਕਰ ਰਹੇ ਨੇ ਖੁਸ਼ਪ੍ਰੀਤ ਕੌਰ ਸ਼ੇਰਗਿੱਲ ਇਹਨਾਂ ਸੰਦੇਸ਼ਾਂ ਤੋਂ ਬਾਅਦ।
2: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78 379 63 306 ਤੇ ਈਮੇਲ ਆਈਡੀ ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78 379 63 306।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਆਕਾਸ਼ਵਾਣੀ ਐਫ਼ਐਮ ਬਠਿੰਡਾ ਦੇ ਸੂਝਵਾਨ ਸਰੋਤਿਓ, ਮਿਤੀ 17 ਮਈ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਕਿੱਸਾ ਸੈਫੁਲ ਮਲੂਕ ਭਾਗ ਪਹਿਲਾ।

ਜਿਸ ਰੁਤਿਓ ਤੁਸੀਂ ਆਨੰਦ ਮਾਣ ਰਹੇ ਹੋ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਦਾ, ਤੇ ਇਸ ਸਿਲਸਿਲੇ ਦੇ ਦੂਜੇ ਭਾਗ ਵਿਚ ਤੁਹਾਡਾ ਇਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਅਸੀਂ ਚਰਚਾ ਕਰ ਰਹੇ ਹਾਂ ਫਿਲਮ ਤੁਮ ਬਿਨ ਤੇ। ਜੇਕਰ ਗੱਲ ਕਰੀਏ ਇਸ ਫਿਲਮ ਦੀ ਸਟਾਰ ਕਾਸਟ ਦੀ, ਸ਼ੇਖਰ ਮਲਹੋਤਰਾ ਦੇ ਰੂਪ ਵਿਚ ਪ੍ਰਿਯਾਂਸ਼ੂ ਚੈਟਰਜੀ, ਸੰਦਲੀ ਸਿਨਹਾ ਨੇ ਪ੍ਰਿਆ ਦੇ ਰੂਪ ਦੇ ਵਿਚ, ਹਿਮਾਂਸ਼ੂ ਮਲਿਕ ਨੇ ਅਭਿਗਿਆਨ ਦੇ ਰੂਪ ਵਿਚ, ਰਾਕੇਸ਼ ਬਾਪਟ ਨੇ ਅਮਰ ਸ਼ਾਹ ਦੇ ਰੂਪ ਵਿਚ, ਅਮਰ ਦੇ ਪਿਤਾ ਗਿਰਧਾਰੀ ਸ਼ਾਹ ਦੇ ਰੂਪ ਵਿਚ ਵਿਕਰਮ ਗੋਖਲੇ ਨੇ ਆਪਣੀ ਭੂਮਿਕਾ ਅਦਾ ਕੀਤੀ। ਇਸ ਤੋਂ ਇਲਾਵਾ ਅੰਮ੍ਰਿਤਾ ਪ੍ਰਕਾਸ਼ ਮਿਲੀ ਸ਼ਾਹ ਦੇ ਰੂਪ ਦੇ ਵਿਚ, ਅਮਰ ਦੀ ਦਾਦੀ ਵਜੋਂ ਦੀਨਾ ਪਾਠਕ, ਮਨੋਜ ਪਾਹਵਾ ਇੰਸਪੈਕਟਰ ਡੀ ਮੈਲੋ ਦੇ ਰੂਪ ਵਿਚ ਤੇ ਰਾਜੇਸ਼ ਖੇੜਾ ਨੇ ਬੋਸਕੋ ਵਜੋਂ ਭੂਮਿਕਾ ਨਿਭਾਈ।

ਜੇਕਰ ਗੱਲ ਕਰੀਏ ਫਿਲਮਾਂਕਣ ਦੀ, ਸ਼ੂਟਿੰਗ ਨਵੰਬਰ 2000 ਤੋਂ ਸ਼ੁਰੂ ਹੋਈ ਸੀ ਤੇ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੈਲਗਰੀ ਕੈਨੇਡਾ ਵਿੱਚ ਕੀਤੀ ਗਈ, ਜਦੋਂ ਕਿ ਗਾਣਿਆਂ ਦੀ ਸ਼ੂਟਿੰਗ ਮੁੰਬਈ ਵਿੱਚ ਬਣਾਈ ਗਈ ਸੀ। ਇਸ ਵਿੱਚ ਜਗਜੀਤ ਸਿੰਘ ਦਾ ਗੀਤ ਕੋਈ ਫਰਿਆਦ, ਉਸ ਦੇ ਨਾਲ ਵੀ ਇੱਕ ਕਿੱਸਾ ਜੁੜਿਆ ਹੋਇਆ ਹੈ। ਫਿਲਮ ਦੇ ਨਿਰਮਾਣ ਦੌਰਾਨ ਨਿਰਦੇਸ਼ਕ ਅਨੁਭਵ ਸਿਨਹਾ ਨੇ ਫਿਲਮ ਦੇ ਪਿਛੋਕੜ ਸੰਗੀਤ ਅਤੇ ਸਾਊਂਡ ਟਰੈਕ ਲਈ ਜਗਜੀਤ ਸਿੰਘ ਨਾਲ ਸੰਪਰਕ ਕੀਤਾ। ਰਿਕਾਰਡਿੰਗ ਦੌਰਾਨ ਸਿਨਹਾ ਨੇ ਗਜ਼ਲ ਦੇ ਸ਼ੇਅਰ 80 ਵਾਰ ਰੱਦ ਕੀਤੇ, ਜਿਸ ਨਾਲ ਸਿੰਘ ਨਿਰਾਸ਼ ਹੋ ਗਏ, ਪਰ ਜਲਦੀ ਹੀ ਉਹ ਸਥਿਤੀ ਨੂੰ ਸਮਝ ਗਏ ਤੇ ਗਜ਼ਲ ਨੂੰ ਪੂਰਾ ਕਰਨ ਦੇ ਲਈ ਸਹਿਮਤ ਹੋ ਗਏ।

ਤੇ ਜੇ ਕਾਸਟਿੰਗ ਦੀ ਗੱਲ ਕਰੀਏ, ਫਿਲਮ ਦੇ ਸ਼ੁਰੂਆਤੀ ਪੜਾਅ ਤੇ ਜੌਨ ਅਬਰਾਹਮ ਨੇ ਵੀ ਫਿਲਮ ਲਈ ਆਡੀਸ਼ਨ ਦਿੱਤਾ ਸੀ, ਪਰ ਜੌਨ ਅਬਰਾਹਮ ਨੂੰ ਆਪਣਾ ਆਡੀਸ਼ਨ ਖੁਦ ਹੀ ਪਸੰਦ ਨਹੀਂ ਆਇਆ। ਸਾਊਂਡ ਟਰੈਕ ਦੀ ਜੇ ਗੱਲ ਕਰੀਏ, ਇਹ 2 ਮਈ 2001 ਨੂੰ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਟੀ ਸੀਰੀਜ਼ ਵੱਲੋਂ ਫੀਚਰ ਫਿਲਮ ਸਾਊਂਡ ਟਰੈਕ ਸ਼ੈਲੀ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ। ਫਿਲਮ ਦਾ ਸਾਊਂਡ ਟਰੈਕ ਨਿਖਿਲ ਵਿਨੇ, ਰਵੀ ਪਵਾਰ ਤੇ ਟੀ ਐਸ ਜਰਨੈਲ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਦੇ ਬੋਲ ਫੈਜ਼ ਅਨਵਰ, ਯੋਗੇਸ਼, ਪੁਸ਼ਪਾ ਪਟੇਲ ਤੇ ਟੀ ਐਸ ਜਰਨੈਲ ਦੁਆਰਾ ਦਿੱਤੇ ਗਏ ਸਨ। ਕੇ ਐਸ ਚਿਤਰਾ, ਸ਼ੈਲਜਾ ਸੁਬਰਾਮਨੀਅਮ, ਅਨੁਰਾਧਾ ਪੌੜਵਾਲ, ਉਦਿਤ ਨਾਰਾਇਣ, ਸੋਨੂ ਨਿਗਮ, ਜਗਜੀਤ ਸਿੰਘ, ਅਭਿਜੀਤ ਭੱਟਾਚਾਰੀਆ ਅਤੇ ਤਰਸੇਮ ਸੈਣੀ ਵਰਗੇ ਗਾਇਕਾਂ ਨੇ ਆਵਾਜ਼ਾਂ ਦਿੱਤੀਆਂ ਸਨ।

ਇਸ ਫਿਲਮ ਦਾ ਸਾਊਂਡ ਟਰੈਕ ਐਲਬਮ ਸਾਲ ਦਾ 6ਵਾਂ ਸਭ ਤੋਂ ਵੱਧ ਵਿਕਣ ਵਾਲਾ ਐਲਬਮ ਬਣ ਗਿਆ ਸੀ। 2 ਲੱਖ ਯੂਨਿਟਾਂ ਦੀ ਵਿਕਰੀ ਹੋਈ ਸੀ। ਇਸ ਫਿਲਮ ਦਾ ਸੰਗੀਤ ਨਿਖਿਲ ਵਿਨੇ ਦਾ, ਬੋਲ ਫੈਜ਼ ਅਨਵਰ ਦੇ ਤੇ ਪਲੇਬੈਕ ਅਨੁਰਾਧਾ ਪੌੜਵਾਲ ਤੇ ਸੋਨੂ ਨਿਗਮ ਦੀ ਆਵਾਜ਼ ਵਿਚ ਛੋਟੀ ਛੋਟੀ ਰਾਤੇ ਗਾਇਆ ਗਿਆ। ਉਦਿਤ ਨਾਰਾਇਣ ਤੇ ਅਨੁਰਾਧਾ ਪੌੜਵਾਲ ਵੱਲੋਂ ਤੁਮਹਾਰੇ ਸਿਵਾ ਗੀਤ ਤਰਾਸ਼ਿਆ ਗਿਆ ਤੇ ਇਸ ਫਿਲਮ ਦਾ ਟਾਈਟਲ ਟਰੈਕ ਤੁਮ ਬਿਨ ਫੈਜ਼ ਅਨਵਰ ਦੁਆਰਾ ਲਿਖਿਤ, ਨਿਖਿਲ ਵਿਨੇ ਦੁਆਰਾ ਸੰਗੀਤ ਨਾਲ ਸਜਾਇਆ ਤੇ ਕੇ ਐਸ ਚਿਤਰਾ ਦੀ ਆਵਾਜ਼ ਵਿਚ ਅੱਜ ਵੀ ਸਾਡੇ ਕੰਨਾਂ ਦੇ ਵਿਚ ਗੂੰਜਦਾ ਹੈ। ਤੇ ਇਹ ਗੀਤ ਅਨੁਭਵ ਸਿਨਹਾ ਦਾ ਵੀ ਇਸ ਫਿਲਮ ਦਾ ਸਭ ਤੋਂ ਪਸੰਦੀਦਾ ਗੀਤ ਹੈ।

0: ਰਿਲੀਜ਼ ਦੇ ਸਮੇਂ ਇਹ ਇੱਕ ਵਪਾਰਕ ਸਫਲਤਾ ਸੀ ਜਿਸ ਨੇ ਬਾਕਸ ਆਫਿਸ ਤੇ ਅੰਦਾਜ਼ਨ 8.25 ਕਰੋੜ ਰੁਪਏ ਦੀ ਕਮਾਈ ਕੀਤੀ ਜਦੋਂ ਕਿ ਇਸ ਦਾ ਬਜਟ ਮਹਿਜ਼ 2 ਕਰੋੜ ਰੁਪਏ ਦਾ ਸੀ। ਸਰੋਤਿਓ, ਇਹ ਸੀ ਸਾਡੀ ਅੱਜ ਦੀ ਫਿਲਮ ਦੀ ਕਹਾਣੀ ਅਤੇ ਫਿਲਮ ਦੀ ਪਿੱਠ ਭੂਮੀ ਬਾਰੇ ਵਿਚਾਰ ਚਰਚਾ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਤੇ ਸਾਡੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਮੈਂ ਖੁਸ਼ਪ੍ਰੀਤ ਸ਼ੇਰਗਿੱਲ ਤੁਹਾਡੇ ਤੋਂ ਪ੍ਰੋਗਰਾਮ ਸਮਾਪਤ ਕਰਨ ਦੀ ਚਾਹਾਂਗੀ ਆਗਿਆ। ਨਮਸਕਾਰ।
1: ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ। ਅੱਜ ਦੀ ਫਿਲਮ ਸੀ ਤੁਮ ਬਿਨ। ਪੇਸ਼ ਕਰ ਰਹੇ ਸਨ ਖੁਸ਼ਪ੍ਰੀਤ ਕੌਰ ਸ਼ੇਰਗਿੱਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। FM ਬੈਂਡ 1.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:15 ਹੋਏ ਨੇ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰੰਗੇ ਗਜ਼ਲ।

ਪ੍ਰੋਗਰਾਮ ਰੰਗੇ ਗਜ਼ਲ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਬਲਵਿੰਦਰ ਬਾਗਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਆਸ਼ਾ ਭੋਸਲੇ ਅਤੇ ਹਰੀਹਰਨ ਦੀਆਂ ਆਵਾਜ਼ਾਂ ਦੇ ਵਿੱਚ ਇਸ ਗਜ਼ਲ ਦੇ ਨਾਲ। ਗਜ਼ਲ ਦੇ ਅਸ਼ਾਰ ਲਿਖੇ ਨੇ ਬਸ਼ੀਰ ਬਦਰ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ, ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਰੰਗੇ ਗਜ਼ਲ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੈ ਰਾਤ ਦੇ 8:07 ਤੇ 33 ਸਕਿੰਟ ਦਾ। ਅਗਲੀ ਗਜ਼ਲ ਤੁਹਾਡੀ ਨਜ਼ਰ ਕਰ ਰਹੇ ਹਾਂ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ। ਗਜ਼ਲ ਦੇ ਅਸ਼ਾਰ ਲਿਖੇ ਨੇ ਜਾਨਸ਼ਾਰ ਅਖਤਰ ਨੇ ਅਤੇ ਸੰਗੀਤਬੱਧ ਕੀਤਾ ਏ ਅਨੂਪ ਜਲੋਟਾ ਨੇ।

ਸਰੋਤਿਓ, ਹੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਗੁਲਾਮ ਅਲੀ ਦੀ ਆਵਾਜ਼ ਦੇ ਵਿੱਚ ਗਜ਼ਲ ਦੇ ਅਸ਼ਾਰ ਲਿਖੇ ਨੇ ਹਸਨ ਰਿਜ਼ਵੀ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਚੱਲ ਰਿਹਾ ਪ੍ਰੋਗਰਾਮ ਰੰਗੇ ਗਜ਼ਲ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ ਰਾਤ ਦੇ 8:21 ਅਤੇ 10 ਸਕਿੰਟ ਦਾ। ਅਗਲੀ ਗਜ਼ਲ ਤੁਹਾਡੀ ਨਜ਼ਰ ਕਰਦੇ ਹਾਂ ਜਸਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ, ਸੰਗੀਤ ਦਿੱਤਾ ਏ ਅਮਰਜੀਤ ਬਾਜਵਾ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅਰੰਗੇ ਗਜ਼ਲ। ਅਗਲੀ ਗਜ਼ਲ ਤੁਹਾਡੀ ਨਜ਼ਰ ਕਰਦੇ ਹਾਂ ਸਾਧਨਾ ਸਰਗਮ ਤੇ ਦਿਨੇਸ਼ ਅਰਜੁਨ ਦੀਆਂ ਆਵਾਜ਼ਾਂ ਦੇ ਵਿੱਚ। ਗਜ਼ਲ ਦੇ ਇਸ਼ਾਰ ਲਿਖੇ ਨੇ ਦਲੀਪ ਪੰਧਾਰਪੱਟੇ ਨੇ ਤੇ ਸੰਗੀਤਬੱਧ ਕੀਤਾ ਹੈ ਦਿਨੇਸ਼ ਅਰਜੁਨ ਨੇ।

ਸਰੋਤਿਓ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਡੀ ਨਜ਼ਰ ਕਰਦੇ ਹਾਂ ਪੰਕਜ ਉਦਾਸ ਦੀ ਆਵਾਜ਼ ਦੇ ਵਿੱਚ ਇਹ ਗਜ਼ਲ ਦੇ ਅਸ਼ਾਰ ਲਿਖੇ ਨੇ ਮੁਮਤਾਜ਼ ਰਾਸ਼ਿਦ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅਰੰਗੇ ਗਜ਼ਲ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ 'ਤੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:44 'ਤੇ 25 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਜਾਣੀ ਕਿ ਰਾਤ 8:45 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤੀ 9 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9। ਖਬਰਾਂ ਦੇ ਇਹ ਬੁਲੇਟਿਨ ਅਸੀਂ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਚੰਦ ਪਲ ਕਰੋ ਇੰਤਜ਼ਾਰ।

ਹੁਣ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 11:22 ਹੋਏ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।